ਕਿੰਨਾ ਵੀ ਔਖਾ ਕੰਮ ਹੋਵੇ ਬੰਦਾ ਕਰ ਸਕਦਾ ਹੈ ਜਾਂ ਬੰਦਿਆਂ ਨੇ ਕਰ ਲਿਆ ਹੈ, ਪਰ ਸਭ ਤੋਂ ਔਖਾ ਨਾਮ ਜਪਣਾ ਹੈ। ਸਤਿਗੁਰੂ ਜੀ ਨੇ ਆਪ ਹੀ ਬਾਣੀ ਵਿੱਚ ਲਿਖਿਆ ਕਿ ਆਖਣ ਔਖਾ ਸਾਚਾ ਨਾਮ। ਔਖੇ ਤੋਂ ਔਖਾ ਕੰਮ ਬੰਦਾ ਕਰ ਸਕਦਾ ਹੈ, ਪਰ ਸਭ ਤੋਂ ਔਖਾ ਨਾਮ ਜਪਣਾ ਹੈ। ਨਾਮ ਜਪਣਾ ਬੜਾ ਔਖਾ ਹੈ, ਕਹਿ ਲੈਂਦੇ ਹਾਂ ਕਿ ਬੜਾ ਸੁਖਾਲਾ ਹੈ, ਪਰ ਹੈ ਬੜਾ ਔਖਾ। ਪਹਿਲਾਂ ਤਾਂ ਜਪਦੇ ਨੇ, ਜੇ ਸਤਿਗੁਰੂ ਜੀ ਨੇ ਕਿਰਪਾ ਕਰ ਦਿੱਤੀ ਤੇ ਫਿਰ ਜਪਦੇ ਆਂ ਤੇ ਮਨ ਨਹੀਂ ਲੱਗਦਾ। ਔਖਾ ਜੋ ਹੋਇਆ, ਪੰਡਤਾਂ ਨੇ ਆ ਕੇ ਬੇਨਤੀ ਕੀਤੀ ਗਰੀਬ ਨੂੰ, ਆ ਕਲਯੁਗ ਦਾ ਸਮਾਂ ਹੈ, ਲੋਕ ਕਥਾ ਨਹੀਂ ਸੁਣਦੇ, ਤੇ ਜਦੋਂ ਕਥਾ ਨਹੀਂ ਸੁਣਦੇ ਤਾਂ ਸਾਡਾ ਗੁਜ਼ਾਰਾ ਪੂਜਾ ਨਾਲ ਹੀ ਵੀ ਬੜੀ ਅਖਿਆਈ ਹੈ, ਗੁਜ਼ਾਰਾ ਮੁਸ਼ਕਲ ਹੋ ਗਿਆ, ਰੋਟੀ ਵੀ ਚੱਲ ਨਹੀਂ ਸਕਦੀ ਕਿਉਂਕਿ ਕਥਾ ਸੁਣ ਕੋਈ ਆਉਂਦਾ ਨਹੀਂ ਤੇ ਮਾਇਆ ਸੰਗਤ ਨੇ ਲਿਆਉਣੀ, ਪੂਜਾ ਸਰੋਤਿਆਂ ਨੇ ਲਿਆਉਣੀ ਹੈ, ਸੁਣਨ ਵਾਲਿਆਂ ਨੇ, ਜਗਿਆਸੂਆਂ ਨੇ। ਤਾਂ ਗੁਰੂ ਸਾਹਿਬ ਕਹਿਣ ਲੱਗੇ, ਪੰਡਿਤ ਤੁਸੀਂ ਸਾਡੇ ਕੋਲੇ ਰਿਹਾ ਕਰੋ ਤੇ ਸਾਡਾ ਬਚਨ ਮੰਨਿਆ ਕਰੋ, ਤੁਹਾਨੂੰ ਖਾਣਾ ਪੀਣਾ ਫ੍ਰੀ, ਤੁਹਾਨੂੰ ਸੋਹਣੇ ਵਸਤਰ ਦੇਵਾਂਗੇ ਤੇ ਲੋੜ ਅਨੁਸਾਰ ਮਾਇਆ ਵੀ ਬਖਸ਼ਾਂਗੇ। ਗਰੀਬ ਨਵਾਜ ਤੁਹਾਡੇ ਪਾਸ ਤਾਂ ਆ ਜਾਈਏ, ਪਰ ਡਿਊਟੀ ਕੀ ਹੈ? ਮਹਾਰਾਜ ਕਹਿੰਦੇ ਤੁਹਾਨੂੰ ਡਿਊਟੀ ਵੀ ਸਿਖਾਲੀ ਦੱਸਾਂਗੇ। ਇਹ ਨਹੀਂ ਕਿਉਂਕਿ ਤੁਸੀਂ ਪੰਡਿਤ ਲੋਕ ਹੋ, ਵਿਦਿਆਵਾਨ ਕਥਾਕਾਰ ਵੀ ਤੁਹਾਨੂੰ ਹਾਲੀ ਵਾਹੁਣ ਲਾ ਦਈਏ ਜਾਂ ਟੋਕਰੀ ਚੱਕਣ ਲਾ ਦਈਏ, ਤੁਹਾਡੇ ਕੋਲ ਉਹ ਕੰਮ ਹੋਣੇ ਨੇ। ਤੁਹਾਨੂੰ ਅਸੀਂ ਉਹੀ ਕੰਮ ਦੱਸਾਂਗੇ ਜਿਹੜਾ ਤੁਸੀਂ ਕੰਮ ਕਰਨ ਯੋਗ ਹੋ ਜਾਂ ਕਰ ਸਕਦੇ ਹੋ। ਬੇਸ਼ੱਕ ਗੁਰੂ ਘਰ ਵਿੱਚ ਗੁਰੂ ਵੇਖ ਸੇਵਾ ਨੇਕ, ਅਣਖ ਭਾਂਤ ਕਰ ਸੇਵਾ ਕਰੀਏ, ਅਨੇਕ ਪ੍ਰਕਾਰ ਦੀ ਸੇਵਾ ਹੈ, ਇਮਾਰਤਾਂ ਬਣ ਰਹੀਆਂ, ਪੜ੍ਹਾਈਆਂ ਹੋ ਰਹੀਆਂ ਹਨ, ਇੱਕ ਪਾਸੇ ਫੌਜ ਵੀ ਤਿਆਰ ਹੋ ਰਹੀ ਹੈ। ਹੁਣ ਫੌਜ ਦੀ ਜਿਹੜੀ ਟ੍ਰੇਨਿੰਗ ਹੈ, ਸਿਖਲਾਈ ਹੈ, ਬੜੀ ਔਖੀ ਹੁੰਦੀ ਹੈ। ਆਪ ਕੇ ਤੁਹਾਨੂੰ ਔਖਾ ਕੰਮ ਨਹੀਂ ਦੱਸਦੇ, ਗਰੀਬ ਨਵਾਜ ਹੁਕਮ ਕਰੋ, ਕਹਿਣ ਲੱਗੇ ਮਾਲਾ ਪਕੜ ਲਓ ਦਾ ਕੀ ਕੰਮ। ਬਾਬਾ ਜੀ ਨੇ ਕਹਿਣਾ ਵੀ ਗੱਲਾਂ ਨਾ ਕਰੋ ਕਿਉਂਕਿ ਗੱਲਾਂ ਗਲ ਜਾਣ ਵਾਲੀ ਚੀਜ਼ ਹੈ, ਤੇ ਗੱਲਾਂ ਨਾਲ ਕੁਝ ਨਹੀਂ ਬਣਦਾ, ਗਿਆਨ ਨਾ ਗੱਲੀ ਢੂੰਡੀ ਹੈ, ਕਥਨਾ ਕਰੜਾ ਸਾਰ। ਵੀ ਗੱਲਾਂ ਨਾਲ ਨਾ ਗਿਆਨ ਮਿਲੇ ਨਾ ਕੁਝ ਹੋਰ ਮਿਲੇ, ਬਹੁਤੀਆਂ ਗੱਲਾਂ ਨਾਲ ਕੁਝ ਨਹੀਂ ਬਣਦਾ। ਤਾਂ ਸਤਿਗੁਰੂ ਜੀ ਨੇ ਹੁਣ ਪਹਿਰੇਦਾਰ ਨੂੰ ਹੁਕਮ ਕਰਿਆ ਵੀ ਅਲੱਗ ਅਲੱਗ ਬਹਾਓ, ਗੱਲ ਨਾ ਕਰੋ। ਨਾਮ ਜਪਦੇ ਹਨ, ਫਿਰ ਗੱਲਾਂ ਦਾ ਕੰਮ ਕੀ? ਗੱਲਾਂ ਤਾਂ ਆਪਾਂ ਕਰਦੇ ਹੀ ਰਹਿੰਦੇ, ਜੇ ਨਾਮ ਜਪਣ ਦੇ ਮੌਕੇ ਹੀ ਗੱਲਾਂ ਕੀਤੀਆਂ ਫਿਰ ਸਾਡੇ ਪੱਲੇ ਕੀ ਪਵੇਗਾ? ਇੱਕ ਦੋ ਦਿਨ ਚਾਰ ਦਿਨ ਲੰਘੇ, ਹੁਣ ਇੱਕ ਆਸਣ ਤੇ ਬੈਠ ਕੇ ਇੱਕ ਮਨ ਧਿਆਨ ਦੇ ਨਾਲ ਨਾਮ ਜਪਣਾ ਪੈ ਗਿਆ। ਜਿਹੜੇ ਫਿਰਨ ਤੁਰਨ ਵਾਲੇ ਸੀ, ਕਦੇ ਉਸ ਦੇ ਘਰੋਂ ਨਿਉਂਦਾ ਖਾ ਲਿਆ, ਕਦੇ ਉਸ ਦੇ ਖਾ ਲਿਆ,
ਕਿ ਜੇ ਕਿਸੇ ਨੂੰ ਕੁਝ ਕਹਿ ਤਾ ਵੀ ਤੇਰੇ ਮਤ ਹੱਥ ਤੇ ਆਹ ਲਿਖਿਆ ਤੇਰੇ ਤੇ ਸਾੜ ਸਤੀ ਆਉਣੀ ਹੈ, ਕਿਸੇ ਤੋਂ ਕਿਸੇ ਦੀ ਸਾੜ ਸਤੀ ਲਾ ਦੇਣੀ ਤੇ ਕਿਸੇ ਤੇ ਚਾੜ ਦੇਣੀ, ਕਿਵੇਂ ਬਹਿ ਸਕਦੇ ਹਨ? ਦੋ ਚਾਰ ਦਿਨ ਵਿਚਾਰਿਆਂ ਨੇ ਔਖੇ ਸੌਖੇ ਕੱਟ ਕੇ ਨਾ ਅਖੀਰ ਤੇ ਕਹਿਣ ਲੱਗੇ ਜੀ ਆਪਣੀ ਮਾਲਾ ਲਓ, ਇਹ ਗਿੱਲਾ ਪੀਣ ਸਾਥੋਂ ਨਹੀਂ ਪੀਹਿਆ ਜਾਂਦਾ ਕਿਉਂਕਿ ਇਹ ਲੂਣੀ ਸਿਲਾ ਹੈ, ਸਾਨੂੰ ਮੰਗ ਕੇ ਖਾਣਾ ਠੀਕ ਹੈ, ਦਰ ਦਰ ਠੋਕਰਾਂ ਖਾਣੀਆਂ ਠੀਕ ਹਨ, ਪਰ ਅਸੀਂ ਤੁਹਾਡਾ ਇਹ ਨਾਮ ਨਹੀਂ ਜਪ ਸਕਦੇ, ਬੜਾ ਔਖਾ ਹੈ, ਚੁੱਪ ਕਰਨਾ, ਗੱਲਾਂ ਨਹੀਂ ਕਰਨ ਦੇਣੀਆਂ। ਮਹਾਰਾਜ ਆਪਣੀ ਮਾਲਾ ਪਕੜੋ, ਮੱਥਾ ਟੇਕਿਆ ਤੇ ਘਰ ਆ ਗਏ। ਮੇਰਾ ਕਹਿਣ ਦਾ ਭਾਵ ਕਿ ਨਾਮ ਜਪਣਾ ਬੜਾ ਔਖਾ ਹੈ, ਜਪਦੇ ਨਹੀਂ, ਜੇ ਜਪਦੇ ਆ ਤਾਂ ਮਨ ਹੋਰ ਪਾਸੇ ਹੁੰਦਾ ਹੈ, ਜੀਭ ਕੁਝ ਕਹਿੰਦੀ ਹੈ ਤੇ ਮਨ ਕੁਝ ਕਰਦਾ ਹੈ, ਮੂੰਹ ਨਾਲ ਹੀ ਬਾਣੀ ਪੜ੍ਹਦੇ ਆ ਜੀਵ ਨਾਲ ਹੀ, ਪਰ ਮਨ ਨਾਲ ਇੱਥੇ ਹਾਜ਼ਰੀਆਂ ਲੱਗਦੀਆਂ ਮਨ ਦੀਆਂ, ਜਿੰਨੀ ਧਿਆਇਆ ਇੱਕ ਮਨ, ਜਿਨ੍ਹਾਂ ਨੇ ਵੀ ਇੱਕ ਮਨ ਹੋ ਕੇ ਉਸ ਵਾਹਿਗੁਰੂ ਦਾ ਧਿਆਨ ਕੀਤਾ ਹੈ, ਧਿਆਇਆ ਹੈ, ਉਹ ਦਰਗਾਹੇ ਮਨਜ਼ੂਰ ਹੁੰਦੇ ਹਨ, ਤਾਂ ਮਨ ਕਰਕੇ ਨਾਮ ਜਪੀਏ, ਬਾਣੀ ਪੜ੍ਹੀਏ, ਹਾਜ਼ਰੀਆਂ ਲੱਗਦੀਆਂ ਹਨ, ਤਾਂ ਬੜਾ ਔਖਾ ਹੈ ਨਾਮ ਜਪਣਾ, ਪਰ ਸਤਿਗੁਰੂ ਜੀ ਕਿਤਨਾ ਸੁਖਾਲਾ ਰਸਤਾ ਦੱਸ ਰਹੇ ਹਨ। ਉਹ ਕਿਹੜਾ ਵੀ ਜੇ ਤੂੰ ਮੇਰਾ ਸੇਵਕ ਬਣ ਜਾਵੇਂਗਾ ਨਾ, ਤੇਰੀ ਮੈਂ ਹਰ ਭਾਵ ਰੱਖਿਆ ਕਰਾਂ। ਨਾਰਦ ਨੇ ਸੋਚਿਆ ਕਿ ਚਲੋ ਭਗਵਾਨ ਦੇ ਦਰਸ਼ਨ ਕਰੀਏ, ਪਵਿੱਤਰ ਸਥਾਨ ਮੰਦਰਾਂ ਵਿੱਚ ਤੀਰਥਾਂ ਤੇ ਜਿੱਥੇ ਲੋਕ ਸਮਝਦੇ ਹਨ ਕਿ ਭਗਵਾਨ ਦਾ ਵਾਸਾ ਹੈ, ਪਰ ਦਰਸ਼ਨ ਨਾ ਹੋਏ। ਸਵੇਰ ਤੋਂ ਤੁਰਿਆ, ਸ਼ਾਮਾਂ ਪੈ ਗਈਆਂ, ਨਾਰਦ ਨੇ ਸੋਚਿਆ ਕਿ ਦਰਸ਼ਨ ਤਾਂ ਭਗਵਾਨ ਦੇ ਨਹੀਂ ਹੋਏ, ਪਰ ਆਪਣਾ ਨਿਤਨੇਮ ਕਰੀਏ। ਵੀ ਨਿਤਨੇਮ ਕਿਹੜਾ ਹੈ? ਬੀਨਾ ਨਾਲ ਨਾਰਦ ਜੀ ਕੀਰਤਨ ਕਰਦੇ ਹਨ, ਬੀਨਾ ਹਨ, ਵੀ ਚਲੋ ਭਗਵਾਨ ਦੇ ਦਰਸ਼ਨ ਅੱਜ ਨਹੀਂ ਤਾਂ ਕੱਲ ਨੂੰ ਸਹੀ, ਪਰ ਆਪਣਾ ਜਿਹੜਾ ਸਮਾਂ ਹੈ ਨਾ ਨਿਤਨੇਮ ਦਾ, ਇਹਨੂੰ ਕਿਉਂ ਘਿਓਣਾ ਹੈ? ਨਿਤਨੇਮ ਦਾ ਮਤਲਬ ਹੀ ਇਹੀ ਹੈ ਕਿ ਨਿਤ ਕਰਨਾ ਤੇ ਨੇਮ ਨਾ ਕਰਨਾ। ਜਿਵੇਂ ਆਪਾਂ ਕੋਈ ਗੁਰੂ ਸਾਹਿਬ ਅੱਗੇ ਨੇਮ ਕਰਦੀ ਤੇ ਜੇ ਕੋਈ ਬੰਦਾ ਮੁੱਕਰ ਜਾਵੇ, ਆਪਾਂ ਕਹਿੰਦੇ ਭਾਈ ਤੂੰ ਗੁਰਦੁਆਰੇ ਨੇਮ ਕੀਤਾ ਤੇ ਹੁਣ ਕਿਉਂ ਮੁੱਕਰਦਾ? ਨਿਤ ਨੇਮ ਦਾ ਭਾਵ ਹੀ ਹੈ ਕਿ ਨੇਮ ਨਾ ਕਰਨਾ ਤੇ ਨਿਤ ਕਰਨਾ। ਚਾਰ ਦਿਨ ਕਰ ਲੈਣਾ ਤੇ ਦਸ ਦਿਨ ਗੁਟਕਾ ਵੇਖਣਾ ਹੀ ਨਹੀਂ, ਪਤਾ ਹੀ ਨਹੀਂ ਕਿ ਮਾਲਾ ਕਿੱਧਰ ਗਈ। ਉਹ ਨਿਤ ਨੇਮ ਨਹੀਂ ਹੁੰਦਾ। ਬਾਬਾ ਜੀ ਦੇ ਬਚਨ ਹਨ, ਭਾਈ ਚਾਹੇ ਥੋੜਾ ਕਰੋ। ਆ ਦੁਨਿਆਵੀ ਨੌਕਰੀਆਂ ਕਰਦੇ ਆ ਤੇ ਜੇ ਤਨਖਾਹ ਵਧੇ ਤਾਂ ਕਿਵੇਂ ਭੱਜ ਭੱਜ ਕੇ ਜਾਂਦੇ ਆ ਵੀ ਤਨਖਾਹ ਵਧ ਗਈ, ਖੁਸ਼ੀ ਵਿੱਚ ਪੈਰ ਨਹੀਂ ਲੱਗਦੇ ਧਰਤੀ ਤੇ। ਤੇ ਜੇ ਤਨਖਾਹ ਜਿੰਨੀ ਮਿਲਦੀ ਹੈ ਤੇ ਚਾਰ ਪੰਜ ਪਾਉਂਡ ਘੱਟ ਜਾਣ, ਖੁਸ਼ੀ ਉੱਡ ਜਾਂਦੀ ਹੈ। ਇਹ ਕੀ ਹੋ ਗਿਆ, ਤਨਖਾਹ ਵਧਣੀ ਸੀ ਇਹ ਤਾਂ ਘਟਣ ਲੱਗ ਗਈ। ਉਹ ਖੁਸ਼ੀ ਉਹ ਖੇੜਾ ਰਹਿੰਦਾ ਹੈ, ਘਰੋਂ ਜਾਣ ਨੂੰ ਜੀ ਨਹੀਂ ਕਰਦਾ, ਜਾਣੇ ਮਜਬੂਰੀ ਕਰਕੇ, ਜੇ ਨਾ ਹੋਵੇ ਤਾਂ ਸ਼ਾਇਦ
ਕੰਮ ਵੱਲ ਮੂੰਹ ਹੀ ਨਾ ਕਰੀ। ਤਾਂ ਬਾਬਾ ਜੀ ਦਾ ਕਹਿਣ ਦਾ ਭਾਵ ਇਹ ਹੈ ਭਾਈ ਕਿ ਨਿਤਨੇਮ ਸ਼ੁਰੂ ਕਰਕੇ ਘਟਾਓ ਨਾ ਵਧਾਓ। ਜੇ ਵਧਾ ਨਹੀਂ ਸਕਦੇ ਤਾਂ ਉਤਨਾ ਜ਼ਰੂਰ ਕਰੋ। ਸ਼ੁਰੂ ਕਰ ਲਿਆ ਵੀ 15 ਮਿੰਟ ਜਾਂ ਅੱਧਾ ਘੰਟਾ ਤੇ ਮਗਰੋਂ 5 ਮਿੰਟ ਹੀ ਲੱਗਦੇ ਹਨ, ਨਹੀਂ ਜੇ ਨਹੀਂ ਵਧਾ ਸਕਦੇ ਤਾਂ ਘਟਾਉਣ ਦਾ ਤਾਂ ਕਦੇ ਫੁਰਨਾ ਹੀ ਨਾ ਕਰੋ। ਉਹਨਾਂ ਰੱਖੋ ਤੇ ਕਰੋ ਨੇਮ ਨਾ ਤੇ ਨਿਤ ਕਰੋ। ਇਸ ਵਾਸਤੇ ਇਹ ਨਿਤ ਨੇਮ ਦਾ ਅਰਥ ਇਹੀ ਹੈ ਕਿ ਨੇਮ ਕਿੱਡਾ ਵੱਡਾ ਹੁੰਦਾ ਹੈ। ਜਿਹੜਾ ਨੇਮ ਕਰਕੇ ਮੁੱਕਰ ਜਾਵੇ ਉਹਨੂੰ ਕੀ ਪਾਪ ਲੱਗਦਾ ਹੈ। ਝੂਠਾ ਬਚਨ ਗੁਣਾਂ ਦੇ ਨਾਲ ਨਰਕਾਂ ਦੇ ਵਿੱਚ ਮੰਦਾ। ਵੀ ਝੂਠਾ ਜੇ ਬਚਨ ਕਰ ਲਈਏ ਨਾ, ਬਚਨ ਕਰਕੇ ਝੂਠ ਬੋਲੀਏ, ਮੁੱਕਰ ਜਾਈਏ, ਬਦਲ ਜਾਈਏ ਤੇ ਨਰਕਾਂ ਵਿੱਚ ਮੰਦਾ ਹਾਲ ਹੁੰਦਾ ਹੈ। ਇਸ ਵਾਸਤੇ ਨਿਤ ਨੇਮ ਕਰੀਏ। ਨਾਰਦ ਨੇ ਸੋਚਿਆ ਕਿ ਚਲੋ ਭਗਵਾਨ ਦੇ ਦਰਸ਼ਨ ਤਾਂ ਨਹੀਂ ਹੋਏ ਪਰ ਆਪਣਾ ਨਿਤ ਨੇਮ ਤਾਂ ਕਰੀਏ। ਮਨ ਜੋੜ ਕੇ ਕੀਰਤਨ ਕੀਤਾ ਕਿਉਂਕਿ ਸਾਹਿਬ ਦਾ ਹੁਕਮ ਹੈ ਕਲਯੁਗ ਮੈਂ ਕੀਰਤਨ ਪ੍ਰਧਾਨਾ ਤੇ ਗੁਰਮੁਖ ਜਪੀਏ ਲਾਏ ਧਿਆਨ। ਵੀ ਇਹ ਕਲਯੁਗ ਦਾ ਪ੍ਰਧਾਨ ਮੁਖੀ ਕੌਣ ਹੈ? ਨਾਮ ਜਪੀਏ ਚਾਹੇ ਕੁਝ ਵੀ ਕਰੇ ਪਰ ਮੁਖੀ ਹੈਗਾ ਕੀਰਤਨ। ਹੋਰ ਵੀ ਲਿਖਿਆ ਸਾਹਿਬ ਨੇ ਕਿ ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ।

कीर्तन निर्मोल कहीरा हीरेदा कोई मुल हुंदा है किते हीरा मिल जावे ता कई जन्मां दी गरीबी दूर हो जाती। इस तरह सानू सतगुरु जी ने आ कीर्तन हीरा बख्शिया है जिस कीर्तन दी कदर नहीं करदे जिस कीर्तन दे नाल प्यार नहीं करदे आके मन जोड़ के कीर्तन सुनदे नहीं वे चलो कीर्तन वाले कारण लगनगे ते भोग दे टाइम जावा दुनियावी कम शौक होवे ता 10 मिनट पहले खोल लेने ते गाक ना मुड़ जा। सानू कदर नहीं ना हीरे नाल आ दुनियावी कौड़ियां नाल प्यार है। एडी अमोलक दात गुरु अर्जन देव सच्चे पातशाह ने सिखां नूं बख्शी है। तां नारद ने सोचा कि एक कीर्तन तक करन जिन्ना समा हर रोज कीर्तन दा करदे सन ना कीर्तन तो उपरंत अरदास कीती बेनती कीती है वाहेगुरु हे अकाल पुरख भगवान निरंकार मेरी हाजरी मंजूर करे। मथा टेकिया सिर झुकाया ता की वेखिया सामने भगवान जी बैठे चौंकड़ा मार के बड़ा मन खुश होया कि तन मन होए निहाल जां गुर देखा सामने सामने बैठे जिनू मैं सवेर तो लैके लभदा रहा किते नजर ही नहीं आया आ मेरे सामने बैठे हन। मथा तो टेकना सी कह लगे भगवान बड़ा मन प्रसन्न होया आप जी दे दर्शन करके पर एक बेनती है मंदरां विच ठाकर द्वारियां ते मैं आप दे दर्शन करन वास्ते आप दी भाल कीती सवेर तो लैके आप क्यों नहीं दर्शन दिते ते हुण दर्शन मंगे भी नहीं भी हुण चलो सोचिया कि जिवें भगवान दी रजा जिवें रखी उवें रहना कोई जोर थोड़ा है भी दर्शन देवे तां भी शुक्र है जे ना देवे तां सबर करी भी साडे कर्मां विच ही फर्क है सानू दर्शन करन दी जाच नहीं जां असी योग नहीं जां साडे इन्ने पुन नहीं भी भगवान दे सानू दर्शन होण। नारद मैं कोई मंदरां विच नहीं बैठा। फिर महाराज अगे वास्ते दसो तुहाडा केड़ा स्थान है भी जेड़ी जगह ते तुसी रहने हो मैं उत्थे पहुंच जाया करांगा। नारद मेरी जगह मेरा खास स्थान यह है ना जह कीर्तन तेरा साधु गावै तह मेरा मन लग। नारद मेरा असली स्थान उत्थे है जिथे मेरा कोई साधु संत गुरसिख प्यार ना कीर्तन करदा है मैं बह के सुनदा है ते मन ला के सुनदा सी मन नहीं ना लाउंदा मैं मन जोड़ के उन्हां दा कीर्तन सुनदा होर कोई कम। नारद जदों मेरा साधु राम करदा है ते मैं सारी रात उहदे उपर पहरा भी दिंदा मेरा कीर्तन करन वाला मैं उहदी राखी भी करदा। उसे ही प्रथाएं साहब कहते कि अपने सेवक की आपे रख सेवक दी रखिया आप करदा है ते सब तो औखा है नाम जपना सेवक नू आपे नाम जपावे
ਜਿਹੜਾ ਔਖਾ ਕੰਮ ਹੈ ਉਹ ਵੀ ਕਰਵਾ ਰਿਹਾ ਸੇਵਕ ਤੋਂ। ਔਖਾ ਹੈਗਾ ਨਾਮ ਜਪਣਾ, ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੈ, ਜਹਿਨੇ ਕਾਜ ਕਿਰਤ ਸੇਵਕ ਕੀ ਤੇ ਤਹਾਂ ਤਹਾਂ ਉੱਠ ਧਾਵੈ। ਧੰਨੇ ਦੇ ਨੱਕੇ ਛੱਡੇ, ਕਿਹੜਾ ਕੰਮ ਨਹੀਂ ਕਰਿਆ, ਤਿੰਨ ਕੀ ਕਾਜ ਸਵਾਰਤਾ। ਸੇਵਕ ਦੀ ਰੱਖਿਆ ਵੀ ਕਰਦਾ ਹੈ, ਜਹਿਨੇ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੈ, ਸੇਵਕ ਕੋ ਹੋਏ ਨਿਗਟੀ ਹੋਏ ਦਿਖਾਵੈ, ਸੇਵਕ ਕੋ ਨਿਗਟੀ ਹੋਏ ਦਿਖਾਵੈ। ਦੁਨੀਆਂ ਜ਼ਰੂਰ ਕਹਿੰਦੀ ਹੈ ਕਿ ਰੱਬ ਦੂਰ ਹੈ, ਪਰ ਸੇਵਕ ਤੋਂ ਰੱਬ ਦੂਰ ਨਹੀਂ, ਸ਼ਾਹ ਰਗ ਤੋਂ ਰੱਬ ਨੇੜੇ ਵਸਦਾ। ਐਵੇਂ ਫਿਰਦੀ ਦੁਨੀਆਂ ਵਿੱਚ ਹੈਰਾਨੀ, ਹੱਥਾਂ ਪੈਰਾਂ ਤੋਂ ਨੇੜੇ ਹੈ ਪਰ ਸੇਵਕ ਬਣ ਜਾਈਏ, ਸੇਵਕ ਕੋ ਨਿਗਟੀ ਹੋਏ ਦਿਖਾਵੈ। ਫਿਰ ਸੇਵਕ ਜੋ ਜੋ ਕਹੇ ਠਾਕਰ ਪੈ ਸੇਵਕ, ਤਿਸ ਤਤਕਾਲ ਹੋਏ ਆਵੈ, ਤਿਸ ਸੇਵਕ ਕੇ ਹੋਂ ਬਲਿਹਾਰੀ। ਐਸੇ ਸੇਵਕ ਤੋਂ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਲਿਹਾਰ ਜਾਂਦੇ ਹਨ। ਪੰਡਿਤ ਨੇ ਬੇਨਤੀ ਕੀਤੀ ਗਰੀਬ ਨੂੰ, ਆਜ ਕੋਈ ਕਥਾ ਨਹੀਂ ਸੁਣਦਾ। ਮਹਾਰਾਜ ਕਹਿੰਦੇ ਸਾਨੂੰ ਸੁਣਾਇਆ ਕਰ, ਜੇ ਲੋਕ ਨਹੀਂ ਸੁਣਦੇ ਅਸੀਂ ਸੁਣਿਆ ਕਰਾਂਗੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਹਰ ਰੋਜ਼ ਤੀਸਰੇ ਪੈਰ ਪੰਡਿਤ ਤੋਂ ਕਥਾ ਸੁਣਦੇ ਨੇ ਵੇਦਾਂ ਪੁਰਾਣਾਂ ਦੀ। ਗੁਰੂ ਸਾਹਿਬ ਨੇ ਕਿਸੇ ਧਰਮ ਨੂੰ ਬੁਰਾ ਨਹੀਂ ਸਮਝਿਆ, ਬਲਕਿ ਸਾਰੇ ਧਰਮਾਂ ਦਾ ਸਤਿਗੁਰੂ ਜੀ ਨੇ ਸਤਿਕਾਰ ਕਰਿਆ। ਵੇਦਾਂ ਦੀ ਕਥਾ ਸੁਣਦੇ ਹਨ ਤੇ ਪੰਡਿਤ ਨੂੰ ਮਾਇਆ, ਲੀੜਾ, ਕੱਪੜਾ, ਖਾਣਾ ਪੀਣਾ ਸਭ ਕੁਝ ਮਿਲਦਾ ਹੈ। ਅੱਜ ਆਗਿਆ ਮੰਗੀ ਗਰੀਬ ਨਿਵਾਜ, ਮੈਂ ਆਪਣੇ ਪਰਿਵਾਰ ਨੂੰ ਕਾਸ਼ੀ ਮਿਲਿਆ, ਆਗਿਆ ਬਖਸ਼ੋ। ਤਾਂ ਸਾਹਿਬ ਕਹਿਣ ਲੱਗੇ, ਪੰਡਿਤ ਜੀ ਸਾਡੇ ਵੱਲੋਂ ਆਗਿਆ, ਮਹਾਰਾਜ ਨੇ ਪਰਿਵਾਰ ਨੂੰ ਮਿਲਿਆ ਵਾ ਤੇ ਨਾਲੇ ਕੁਝ ਹੋਰ ਗ੍ਰੰਥ ਲਿਆਉਣੇ ਹਨ। ਜਾਣਾ ਕਦੋਂ ਹੈ ਗਰੀਬ ਨਿਵਾਜ, ਮੈਂ ਦਿਨ ਦੀ ਵਿਚਾਰ ਕਰਨੀ। ਆਪ ਤੋਂ ਆਗਿਆ ਮਿਲ ਗਈ, ਹੁਣ ਮੈਂ ਕਿਉਂਕਿ ਜੋਤਿਸ਼ ਵਿਦਿਆ ਵੀ ਜਾਣਨਾ, ਉਸ ਵਿਦਿਆ ਦੇ ਨਾਲ ਮੈਂ ਦੇਖਣਾ ਕਿ ਮੇਰੇ ਵਾਸਤੇ ਕਿਹੜਾ ਦਿਨ ਚੰਗਾ, ਵੀ ਮੈਂ ਕਿਹੜੇ ਦਿਨ ਸਫ਼ਰ ਕਰਾਂ, ਕਿਹੜੀ ਘੜੀਆਂ ਪਹਿਰ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ, ਪੰਡਿਤ ਜੀ ਜਿਵੇਂ ਤੁਹਾਡੀ ਮਰਜ਼ੀ ਹੈ। ਦੋ ਚਾਰ ਦਿਨ ਬਾਅਦ ਕਹਿਣ ਲੱਗਾ ਜੀ, ਮੈਨੂੰ ਪਤਾ ਲੱਗ ਗਿਆ ਜੋਤਿਸ਼ ਨਾਲ ਕਿ ਫਲਾਣੇ ਦਿਨ ਮੈਂ ਜਾਣਾ, ਵੀ ਮੇਰੇ ਵਾਸਤੇ ਉਹ ਦਿਨ ਚੰਗਾ, ਸਫ਼ਰ ਕਰਾਂਗਾ ਤੇ ਮੈਂ ਰਾਜ਼ੀ ਖੁਸ਼ੀ ਪਹੁੰਚਾਂਗਾ। ਤਾਂ ਗਰੀਬ ਨਿਵਾਜ ਕਹਿਣਗੇ, ਪੰਡਿਤ ਜੀ ਸਾਡੇ ਵੱਲੋਂ ਆਗਿਆ ਹੈ, ਪਰ ਹੁਣ ਜਿਵੇਂ ਤੇਰੀ ਜੋਸਤ ਵਿਦਿਆ ਕਹਿੰਦੀ ਹੈ ਤੂੰ ਉਵੇਂ ਕਰਨਾ, ਜੇ ਤੈਨੂੰ ਉਹ ਦਿਨ ਚੰਗਾ ਹੈ ਤਾਂ ਬੜੀ ਖੁਸ਼ੀ ਨਾਲ ਤੁਸੀਂ ਆਪਣੇ ਪਰਿਵਾਰ ਨੂੰ ਮਿਲਾਓ। ਜਦੋਂ ਉਹ ਦਿਨ ਆਇਆ, ਅੰਮ੍ਰਿਤ ਵੇਲਾ ਹੋਇਆ ਤੇ ਪੰਡਿਤ ਜੀ ਤੁਰ ਪਏ ਅੰਮ੍ਰਿਤਸਰ ਸਾਹਿਬ। ਹਜੇ ਦੋ ਚਾਰ ਫਰਲਾਂਗ ਗਏ ਸੀ, ਅੱਗੇ ਕੀ ਵੇਖਿਆ ਕਿ ਗਧਾ ਆ ਰਿਹਾ, ਗਧਾ ਤੇ ਗਧਾ ਹਿੰਗਣ ਲੱਗ ਗਿਆ। ਜਦੋਂ ਗਧਾ ਬੋਲਿਆ ਤਾਂ ਪੰਡਿਤ ਜੀ ਵਾਪਸ ਮੁੜ ਆਏ, ਤਾਂ ਫਿਰ ਚਰਨਾਂ ਵਿੱਚ ਹਾਜ਼ਰ ਹੋਏ। ਗਰੀਬ ਨੂੰ ਆਏ ਕਹਿਣਗੇ, ਪੰਡਿਤ ਜੀ ਕੀ ਗੱਲ, ਤੁਸੀਂ ਤਾਂ ਅੱਜ ਜਾਣਾ ਸੀ, ਕਿਉਂ ਨਹੀਂ ਗਏ? ਗਰੀਬ ਨਿਵਾਜ, ਤੁਰਿਆ ਤਾਂ ਮੈਂ ਜ਼ਰੂਰ ਸੀ ਕਿਉਂਕਿ ਅੱਜ ਦਿਨ ਚੰਗਾ ਸੀ, ਤੇ ਫਿਰ ਮੁੜ ਕਿਉਂ ਆਏ ਹੋ? ਕਹਿਣ ਲੱਗਾ ਜੀ ਕੁਸ਼ਗਨ ਹੋ ਗਿਆ। ਵੀ ਕੁਸ਼ਗਨ ਕਿਹੜਾ ਹੋ ਗਿਆ? ਕਹਿਣ ਲੱਗਾ ਜੀ ਮੇਰੇ ਮੱਥੇ ਗਧਾ ਲੱਗਿਆ ਤੇ ਨਾਲ ਹਿੰਗਿਆ ਬੋਲਿਆ ਬੜਾ ਬੁਰਾ, ਜੇ ਮੈਂ ਅੱਜ ਜਾਂਦਾ ਤਾਂ ਮੈਂ ਤਾਂ
ਸਹੀ ਸਲਾਮਤ ਪਹੁੰਚਣਾ ਨਹੀਂ ਸੀ। ਇੰਨਾ ਬੁਰਾ ਕਸ਼ਗਨ ਹੋ ਗਿਆ ਮੇਰੀ ਤਾਂ, ਜੇ ਮੈਂ ਜਾਂਦਾ ਤਾਂ ਰਾਹ ਵਿੱਚ ਮੌਤ ਹੋ ਜਾਣੀ ਸੀ। ਬੜਾ ਭੈੜਾ ਕਸ਼ਗਨ। ਗੁਰੂ ਸਾਹਿਬ ਕਹਿੰਦੇ ਪੰਡਿਤ ਜੀ ਤੁਸੀਂ ਸਾਡੇ ਕੋਲ ਵੀ ਆ ਗਿਆ ਮੰਗ। ਆਪਣੀ ਜੋਸ਼ ਦੇ ਨਾਲ ਦੇਖਿਆ ਕਿ ਫਲਾਨਾ ਦਿਨ ਚੰਗਾ ਹੈ, ਘੜੀ ਚੰਗੀ ਹੈ, ਗੁਰੂ ਤੋਂ ਆਗਿਆ ਲੈ ਕੇ, ਵੇਦਾਂ ਤੋਂ ਆਗਿਆ ਲੈ ਕੇ ਤੁਸੀਂ ਆਪਣੇ ਘਰ ਚੱਲੇ ਸੀ। ਅੱਗੋਂ ਬੋਲਿਆ ਗਧਾ, ਸਾਨੂੰ ਇਉਂ ਜਾਪਦਾ ਹੈ ਕਿ ਤੂੰ ਗੁਰੂ ਤੇ ਵੇਦਾਂ ਦਾ ਹੁਕਮ ਨਹੀਂ ਮੰਨਦਾ, ਗਧੇ ਦਾ ਹੁਕਮ ਮੰਨਦਾ। ਗੁਰੂ ਵੇਦ ਤਾਂ ਛੋਟੇ ਤੇ ਗਧਾ ਵੱਡਾ ਹੈ, ਜਿਹਦੇ ਬੋਲਿਆ ਤੂੰ ਮੁੜ ਆਇਆ। ਕਹਿਣ ਲੱਗੇ ਸਾਨੂੰ ਤੇਰੀ ਕਥਾ ਦੀ ਲੋੜ ਹੀ ਨਹੀਂ। ਵੀ ਜਿਹਨੂੰ ਆਪਣੇ ਗੁਰੂ ਤੇ ਭਰੋਸਾ ਨਹੀਂ, ਵੀ ਵੇਦਾਂ ਸ਼ਾਸਤਰਾਂ ਤੋਂ ਆਗਿਆ ਮਿਲੀ ਹੋਵੇ ਤੇ ਫਿਰ ਗਧੇ ਮੋੜ ਦੇਣ, ਜਾਨਵਰ ਆ ਉਹਨੂੰ ਤਾਂ ਬੋਲਣਾ ਹੀ ਹੈ ਨਾ। ਜੇ ਕੋਈ ਜਾਨਵਰ ਬੋਲਦਾ ਹੈ, ਕੋਈ ਇਨਸਾਨ ਬੰਦਾ ਬੋਲਦਾ ਹੈ, ਅਸੀਂ ਉਹਨਾਂ ਦਾ ਕਹਿਣਾ ਮੰਨਣਾ ਕਿ ਆਪਣੇ ਗੁਰੂ ਦਾ ਮੰਨਣਾ? ਕਹਿਣ ਲੱਗੇ ਫਿਰ ਤੇਰੀ ਕਥਾ ਨੇ ਸਾਨੂੰ ਕੀ ਤਾਰਨਾ ਹੈ, ਕਿਉਂਕਿ ਤੈਨੂੰ ਆਪਣੇ ਗੁਰੂ ਤੇ ਵੇਦਾਂ ਤੇ ਭਰੋਸਾ ਨਹੀਂ ਤੇ ਤੂੰ ਲੋਕਾਂ ਨੂੰ ਕਿਵੇਂ ਉਪਦੇਸ਼ ਕਰੇਗਾ? ਉਪਦੇਸ਼ ਦਾ ਅਸਰ ਉਹਨਾਂ ਦਾ ਹੁੰਦਾ ਹੈ ਜਿਹੜੇ ਆਪ ਭਰੋਸਾ ਕਰਦੇ ਹਨ। ਉਹਨਾਂ ਦੇ ਬਚਨਾਂ ਦਾ ਅਸਰ ਹੁੰਦਾ ਜਿਹੜੇ ਆਪ ਕਮਾਈ ਕਰਦੇ ਹਨ। ਤਾਂ ਸਿੱਖ ਨੂੰ ਹੁਕਮ ਹੋਇਆ ਵੀ ਜਾ ਸਿੱਖਾ ਸੰਗਲਾ ਦੀਪ ਚਲਿਆ ਜਾ, ਉੱਥੇ ਪ੍ਰਾਣ ਸੰਗਲੀ ਗ੍ਰੰਥ ਹੈ, ਪੋਥੀਆਂ ਹਨ, ਗੁਰੂ ਨਾਨਕ ਸਾਹਿਬ ਦੀ ਬਾਣੀ ਉਹ ਲੈ ਕੇ ਆਉਣੀ। ਬਸ ਹੁਕਮ ਹੋਇਆ ਤਾਂ ਸਿੱਖ ਨੇ ਮੱਥਾ ਟੇਕਿਆ, ਜਾਣਾ ਬਾਹਰਲੇ ਦੇਸ਼। ਇੰਡੀਆ ਤੋਂ ਬਾਹਰਲਾ ਟਾਪੂ ਹੈ ਤੇ ਪੰਡਿਤ ਹੈਰਾਨ ਹੋ ਰਿਹਾ ਗਰੀਬ ਨਵਾਜ ਤੇ ਆਪ ਨੇ ਹੁਕਮ ਕਰਿਆ ਤੇ ਸਿੱਖ ਨੇ ਮੱਥਾ ਟੇਕਿਆ ਤੇ ਇਹ ਤੁਰ ਪਿਆ। ਨਾ ਕੋਈ ਰਾਹ ਪੁੱਛਿਆ, ਨਾ ਕੋਈ ਟਿਕਾਣਾ ਪੁੱਛਿਆ ਤੇ ਨਾ ਕੋਈ ਨਾਲ ਨੂੰ ਖਾਣ ਪੀਣ ਵਾਸਤੇ ਲਿਆ। ਮਾਇਆ ਕੱਪੜੇ ਵਸਤਰ ਚਾਹੀਦੇ ਹਨ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਪੰਡਿਤ ਜੀ ਇਹ ਗੱਲ ਸਾਡੇ ਕੋਲ ਨਾ ਪੁੱਛ, ਸਿੱਖ ਨੂੰ ਪੁੱਛ ਲੈ। ਸਿੱਖ ਥੋੜੀ ਦੂਰ ਹੀ ਗਿਆ ਸੀ, ਭੱਜਿਆ ਭੱਜਿਆ ਗਿਆ, ਸਿੱਖ ਦੀ ਬਾਂਹ ਫੜ ਲਈ। ਸਿੱਖਾ ਮੈਨੂੰ ਇਹ ਸਮਝਾ, ਤੈਨੂੰ ਗੁਰੂ ਨੇ ਹੁਕਮ ਕੀਤਾ ਤੇ ਤੂੰ ਮੱਥਾ ਟੇਕ ਕੇ ਤੁਰ ਪਿਆ, ਤੈਨੂੰ ਪਤਾ ਹੈ ਬਾਹਰਲਾ ਦੇਸ਼ ਹੈ, ਵਿਖੜੇ ਰਸਤੇ ਹਨ, ਨਾਲ ਮਾਇਆ ਦੀ ਲੋੜ ਹੈ, ਨਾ ਤੂੰ ਕੋਈ ਰਾਹ ਪੁੱਛਿਆ। ਸਿੱਖ ਦੇ ਨੈਣ ਭਰ ਆਏ, ਪੰਡਤਾ ਮੈਂ ਰਾਹ ਕੀ ਪੁੱਛਣਾ ਹੈ, ਮੇਰੇ ਨਾਲ ਗੁਰੂ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ ਤੇ ਸਿਮਰ ਸਿਮਰ ਤਿਸ ਸਦਾ ਸੰਭਾਲੇ। ਪੰਡਿਤ ਜੀ ਮੇਰੇ ਨਾਲ ਗੁਰੂ ਹੈ, ਪਹਿਲਾਂ ਤਾਂ ਮੈਂ ਰਾਹ ਭੁੱਲ ਹੀ ਨਹੀਂ ਸਕਦਾ, ਜੇ ਰਾਹ ਭੁੱਲ ਗਿਆ ਤੇ ਭੁੱਲੇ ਸਿੱਖ ਗੁਰੂ ਸਮਝਾਏ, ਮੈਨੂੰ ਗੁਰੂ ਸਮਝਾਵੇਗਾ, ਜਾਂ ਮੈਂ ਆਪ ਬੇਨਤੀ ਕਰਾਂਗਾ ਗਰੀਬ ਨਵਾਜ ਮੈਨੂੰ ਰਾਹ ਦੱਸ, ਮੈਨੂੰ ਰਸਤਾ ਵਿਖਾਓ। ਤੇ ਗੁਰੂ ਮੇਰੇ ਨਾਲ ਹੈ, ਜੇ ਮੈਨੂੰ ਭੁੱਖ ਲੱਗੇਗੀ ਤਾਂ ਮੈਂ ਆਪਣੇ ਗੁਰੂ ਤੋਂ ਮੰਗਾਂਗਾ। ਵੀ ਗੁਰੂ ਨੂੰ ਬੇਨਤੀ ਕਰਾਂਗਾ ਗਰੀਬ ਨਵਾਜ, ਪ੍ਰਸ਼ਾਦ ਪਾਣੀ ਦੀ ਲੋੜ ਹੈ। ਬਈ ਜਿਨ੍ਹਾਂ ਨੂੰ ਸਿਦਕ ਭਰੋਸਾ ਹੈ ਨਾ, ਬੱਚੇ ਦਾ ਫਿਕਰ ਮਾਂ ਨੂੰ ਹੁੰਦਾ। ਕਦੇ ਬੱਚੇ ਨੇ ਆਪਣੇ ਮੂੰਹੋਂ ਤਾਂ ਨਹੀਂ ਕਿਹਾ ਕਿ ਮਾਂ ਮੈਂ ਦੁੱਧ ਪੀਣਾ। ਇਵੇਂ ਬਾਬਾ ਜੀ ਕਹਿੰਦੇ ਸਨ, ਜੇ ਅਸੀਂ ਗੁਰੂ ਦੇ ਬਣ ਜਾਈਏ ਸਾਨੂੰ ਮੰਗਣ ਦੀ ਲੋੜ ਨਹੀਂ, ਗੁਰੂ ਆਪ ਫਿਕਰ ਕਰੇਗਾ। ਗੁਰੂ ਤਾਂ ਇਉਂ ਕਹਿੰਦਾ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ।
ਜਲ ਮੈਂ ਜੰਤ ਪਾਏ ਕੇ ਤੇ ਤਿੰਨਾ ਪੀਰੋ ਜੀ ਦੇ। ਗੁਰੂ ਤਾਂ ਇਉਂ ਕਹਿੰਦੇ ਹਨ ਵੀ ਤੂੰ ਚਿੰਤਾ ਹੀ ਨਾ ਕਰ ਰੋਜੀ ਦੀ। ਤੁਲਸੀ ਬੜਾ ਸੁਚਰਜ ਹੈ, ਪਹਿਲਾਂ ਬਣੀ ਪਰਾ ਲਬਧ ਪਾਸ਼ੇ ਬਣਿਆ ਸਰੀਰ। ਹਜੇ ਬੱਚੇ ਦਾ ਨਾਂ ਨਿਸ਼ਾਨ ਨਹੀਂ, ਸ਼ਾਦੀ ਨਹੀਂ ਹੋਈ ਤੇ ਦੁੱਧ ਦਾ ਪ੍ਰਬੰਧ ਪਹਿਲੇ ਨਿਰੰਕਾਰ ਨੇ ਕਰ ਦਿੱਤਾ। ਪਹਿਲਾਂ ਬਣੀ ਪਰਾ ਲਬਧ ਪਾਸ਼ੇ ਬਣਿਆ ਸਰੀਰ, ਪਰ ਤੁਲਸੀ ਬੜਾ ਸੁਚਰਜ ਹੈ, ਮਾਨੀ ਬੰਦਾ ਬੜਾ ਪਾਪੀ ਮਨ ਹੈ। ਸਭ ਕੁਝ ਵੇਖ ਕੇ ਤੇ ਫੇਰ ਵੀ ਮੁੱਕਰ ਜਾਂਦਾ, ਮੰਗਣ ਦੀ ਲੋੜ ਹੀ ਨਹੀਂ ਪੈਣੀ। ਪੰਡਿਤ ਜੀ ਮੈਂ ਗੁਰੂ ਤੋਂ ਮੰਗਾਂਗਾ, ਜੇ ਮੈਨੂੰ ਲੇੜੇ ਦੀ ਲੋੜ ਹੈ, ਕੋਈ ਵੀ ਵਸਤੂ ਦੀ ਲੋੜ ਹੈ, ਮੇਰੇ ਗੁਰੂ ਅੰਗ ਸੰਗ ਹੈ। ਪੰਡਿਤ ਦਾ ਸਿਰ ਝੁਕ ਗਿਆ। ਸਿੱਖਾ ਧਨ ਹੈ ਤੂੰ ਤੇ ਧਨ ਹੈ ਤੇਰਾ ਗੁਰੂ। ਐਸੇ ਸਿੱਖਾਂ ਤੋਂ ਸਾਹਿਬ ਕਹਿੰਦੇ ਕਿ ਤਿਸ ਸੇਵਕ ਕੇ ਹੋਮ ਬਲਿਹਾਰੀ ਜੋ ਆਪਣੇ ਪ੍ਰਭ ਪਾਵੇ। ਐਸੇ ਸੇਵਕ ਸਿੱਖ ਪ੍ਰਭੂ ਨੂੰ ਭਾਉਂਦੇ ਹਨ ਤੇ ਉਹਨਾਂ ਦਾ ਕੰਮ ਕੀ ਹੈ? ਜਿਹੜੇ ਸਿੱਖ ਗੁਰੂ ਨੂੰ ਭਾਉਂਦੇ ਹਨ ਉਹ ਵੀ ਸਾਹਿਬ ਨੇ ਬਾਣੀ

ਐਸੇ ਸਿੱਖ ਭਗਤ ਹਨ ਜੋ ਪ੍ਰਭੂ ਨੂੰ ਭਾਉਂਦੇ ਹਨ। ਉਹਨਾਂ ਦਾ ਗੁਣ ਦੱਸਿਆ ਪ੍ਰਭੂ ਨੂੰ ਕਿਹੜੇ ਭਾਉਂਦੇ ਹਨ। ਭਗਤ ਤੇਰਾ ਮਨ ਭਾਮ ਦੇ ਦਰ ਸੋਹਣ ਕੀਰਤ ਗਾਣ ਤੇ ਉਹ ਸੋਹਣੇ ਲੱਗਦੇ ਜੋ ਵਾਹਿਗੁਰੂ ਦੇ ਦਰ ਤੇ ਕੀਰਤਨ ਕਰਦੇ ਹਨ ਉਹ ਪਾਉਂਦੇ ਹਨ। ਉਹਨਾਂ ਦੀ ਵਡਿਆਈ ਸਾਹਿਬ ਪੰਜਵੇਂ ਪਾਤਸ਼ਾਹ ਕਹਿੰਦੇ ਕਿ ਤਿਸਕੀ ਤਿਸ ਸੇਵਕ ਕੇ ਹੋਮ ਬਲਿਹਾਰੀ ਜੋ ਆਪਣੇ ਪ੍ਰਭ ਭਾਵ ਹੈ। ਬਈ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਕਿਹੜੇ ਸੇਵਕਾਂ ਤੋਂ ਜੋ ਮੇਰੇ ਪ੍ਰਭੂ ਨੂੰ ਪਾਉਂਦੇ ਹਨ। ਅਖੀਰ ਤੇ ਹੋਰ ਮਰਾਤਬਾ ਬਖਸ਼ਿਆ ਸਾਹਿਬ ਕਹਿੰਦੇ ਉਸ ਐਸੇ ਸੇਵਕ ਜਿਹੜੇ ਪ੍ਰਭੂ ਨੂੰ ਪਾਉਂਦੇ ਹਨ ਜਿਨ੍ਹਾਂ ਨੂੰ ਪ੍ਰਭੂ ਨਾਮ ਜਪਾਉਂਦਾ ਜਿਨ੍ਹਾਂ ਸੇਵਕਾਂ ਦੀ ਪ੍ਰਭੂ ਰੱਖਿਆ ਕਰਦਾ ਹੈ। ਅਖੀਰਲੀ ਪੰਕਤੀ ਵਿੱਚ ਸਾਹਿਬ ਕਹਿੰਦੇ ਕਿਸ ਕੀ ਸੋਏ ਸੁਣੀ ਮਨ ਹਰਿਆ ਐਸੇ ਸੇਵਕਾਂ ਦੀ ਸੋ ਸੁਣ ਕੇ ਹਜੇ ਦਰਸ਼ਨ ਨਹੀਂ ਹੋਏ ਐਸੇ ਸੇਵਕ ਨੂੰ ਮੈਂ ਮਿਲਿਆ ਨਹੀਂ ਸੋਈ ਸੁਣੀ ਵੀ ਲੋਕਾਂ ਤੋਂ ਪਤਾ ਲੱਗਿਆ ਕਿ ਸੇਵਕ ਬੜਾ ਚੰਗਾ ਬੜਾ ਗੁਰੂ ਦਾ ਸਿੱਖ ਹੈ। ਸੋ ਸੁਣ ਕੇ ਮਿਲਿਆ ਕਿ ਮੇਰਾ ਮਨ ਹਰਿਆ ਭਰਿਆ ਹੋ ਗਿਆ। ਉਹਨਾਂ ਦੀ ਸੋ ਸੁਣ ਕੇ ਹੀ ਐਡੀ ਵੱਡੀ ਦਾਤ ਮਿਲਦੀ ਉਪਜੀ ਪ੍ਰੀਤ ਪ੍ਰੇਮ ਰਸ ਚਾਉ। ਬਾਬਾ ਜੀ ਦੇ ਬਚਨ ਹਨ ਵੀ ਚਾਰ ਚੀਜ਼ਾਂ ਮਿਲ ਜਾਂਦੀਆਂ ਸੋ ਸੁਣ ਕੇ ਚਾਰ ਪਦਾਰਥ ਜੇ ਕੋ ਮੰਗ। ਉਹਨਾਂ ਦੀ ਸੋ ਸੁਣ ਕੇ ਪ੍ਰੀਤ ਤੇ ਪ੍ਰੇਮ ਤੇ ਰਸ ਤੇ ਚਾਉ ਮਿਲ ਜਾਂਦਾ ਹੈ। ਐਸੇ ਸੇਵਕ ਹਨ ਐਸੇ ਗੁਰੂ ਦੇ ਪਿਆਰੇ ਹਨ। ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਨਿਆ ਵੀ ਨਾਨਕ ਉਹਨਾਂ ਨੂੰ ਆਪ ਪਰਸਨਾਉਂਦਾ ਰਾਹ ਦੱਸ ਰਹੇ ਨੇ ਭਾਈ ਲਹਿਣਾ ਜੀ। ਸਿੱਖ ਨੂੰ ਗੁੱਸਾ ਆ ਰਿਹਾ ਵੀ ਸ੍ਰਿਸ਼ਟੀ ਦੇ ਮਾਲਕ ਨਿਰੰਕਾਰੀ ਜੋਤ ਪੈਦਲ ਜਾ ਰਹੇ ਹਨ ਇਹ ਘੋੜੀ ਤੇ ਚੜਿਆ ਹੋਇਆ ਹੈ ਕਿਤਨੀ ਬੇਅਦਬੀ ਕਰ ਰਿਹਾ। ਸਿੱਖ ਨੂੰ ਗੁੱਸਾ ਤਾਂ ਆਉਣਾ ਹੀ ਵੀ ਗੁਰੂ ਪੈਦਲ ਹੈ ਤੇ ਇਹ ਘੋੜੇ ਤੇ ਸਵਾਰ ਹੈ। ਸਤਿਗੁਰੂ ਜੀ ਨੇ ਵੇਖਿਆ ਕਿ ਸਿੱਖ ਨੂੰ ਤਾਂ ਗੁੱਸਾ ਆ ਰਿਹਾ ਕਹਿਣ ਤੋਂ ਪਹਿਲਾਂ ਹੀ ਰੋਕ ਲਿਆ ਸਿੱਖਾ ਗੁੱਸੇ ਵਿੱਚ ਨਾ। ਇਸ ਸਿੱਖ ਨੂੰ ਪੁੱਛ ਕੇ ਦਾ ਨਾਮ ਕੀ ਹੈ। ਗਰੀਬ ਨੂੰ ਅੱਜ ਗੁੱਸਾ ਤਾਂ ਬੜਾ ਆਇਆ ਸੀ ਹੁਣ ਤੁਹਾਡਾ ਹੁਕਮ ਜਿਵੇਂ ਆਗਿਆ ਕਰਦੇ ਹੋ ਮੈਂ ਨੌ ਪੁੱਛਿਆ। ਉਹਨੇ ਨੌ ਪੁੱਛਿਆ ਤਾਂ ਘੋੜੀ ਤੇ ਸਵਾਰ ਵਾਲੇ ਹੋਣ ਵਾਲੇ ਨੇ ਕਿਹਾ ਮੇਰਾ ਨਾਂ ਭਾਈ ਲਹਿਣਾ। ਗਰੀਬ ਨੂੰ ਅੱਜ ਉਹ ਤਾਂ ਦੱਸਦਾ ਨਾਂ ਮੇਰਾ ਲਹਿਣਾ ਹੈ। ਫਿਰ ਸਿੱਖਾ ਤੂੰ ਕਿਉਂ ਗੁੱਸੇ ਵਿੱਚ ਆਏ ਕਿਉਂ ਨਾਰਾਜ਼ ਹੋ ਰਿਹਾ। ਉਹਨੇ ਲੈਣਾ ਅਸੀਂ ਉਹਦਾ ਦੇਣਾ। ਬਸ ਲੈਣ ਵਾਲੇ ਘੋੜੀਆਂ ਤੇ ਚੜ ਕੇ ਆਉਂਦੇ ਤੇ ਦੇਣ ਵਾਲੇ ਤੁਰ ਕੇ ਜਾਂਦੇ। ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਨ ਆਪ ਸਾਹਿਬ ਗਏ। ਐਸਾ ਸੇਵਕ ਦੂਸਰਾ ਗੁਰੂ ਨਾਨਕ ਬਣਿਆ। ਆ ਸੇਵਕ ਦੀ ਵਡਿਆਈ ਸਾਹਿਬ ਨੇ ਕੀਤੀ ਵੀ ਸੇਵਕ ਦਾ ਕੀ ਮਰਾਤਬਾ ਹੈ। ਜੇ ਅਸੀਂ ਸੇਵਕ ਬਣ ਜਾਈਏ ਸਾਨੂੰ ਕਿਆ ਕੁਝ ਮਿਲਦਾ ਹੈ। ਨਾਮ ਦੀ ਦਾਤ ਨਾਮ ਜਪਾਉਣਾ ਰੱਖਿਆ ਕਰਨੀ ਹਾਜ਼ਰ ਨਾਜ਼ਰ ਸਤਿਗੁਰੂ ਜੀ ਰਹਿੰਦੇ ਹਨ ਇਤਨੀ ਸੋਭਾ ਸੇਵਕ ਦੀ ਸਾਹਿਬ ਨੇ ਕੀਤੀ ਹੈ। ਆਓ ਕਰੀਏ ਅਰਦਾਸ ਸੱਚੇ ਪਾਤਸ਼ਾਹ ਕੇ ਗਰੀਬ ਨੂੰ ਆ ਸਾਡੇ ਤੇ ਮਿਹਰ ਕਰਕੇ ਸਾਨੂੰ ਆਪਣਾ ਸੇਵਕ ਬਣਾ। ਬਾਬਾ ਜੀ ਨੇ ਇੱਕ ਵਾਰੀ ਕਿਹਾ ਸੀ ਹੁਣ ਅੱਗੇ ਵਾਸਤੇ ਤੁਹਾਡੇ ਸੇਵਕ ਤੇ ਮੈਂ ਭੂਤਾਂ ਨਹੀਂ ਛੱਡਾਂਗਾ। ਕਿਸੇ ਮਹਾਂਪੁਰਖਾਂ ਨੇ ਸੇਵਾਦਾਰ ਭੇਜਿਆ ਵੀ ਜਾ ਕੇ ਤੂੰ ਬਾਬਾ ਨਾਨਕ ਸਿੰਘ ਮਹਾਰਾਜ ਨੂੰ ਬੇਨਤੀ ਕਰੋ
ਵੀ ਹੁਣ ਮੈਨੂੰ ਦੇਵੋ ਮਾਫ਼ੀ ਤੇ ਅੱਗੇ ਨੂੰ ਤੁਹਾਡੇ ਸੇਵਕ ਤੇ ਮੈਂ ਕੋਈ ਭੂਤ ਨਹੀਂ ਛੱਡਾਂਗਾ। ਬਾਬਾ ਜੀ ਸੁਣ ਕੇ ਕਹਿਣਗੇ ਮੇਰਾ ਸੇਵਕ ਉਹ ਭਲਿਆ, ਮੈਂ ਤਾਂ ਰਾਤ ਦਿਨ ਗੁਰੂ ਨਾਨਕ ਸੱਚੇ ਪਾਤਸ਼ਾਹ ਅੱਗੇ ਅਰਦਾਸਾਂ ਕਰਦਾ ਕਿ ਹੇ ਗੁਰੂ ਨਾਨਕ ਸਾਹਿਬ ਮੈਨੂੰ ਆਪਣਾ ਸੇਵਕ ਬਣਾ ਲਓ, ਵੀ ਮੈਂ ਤਾਂ ਆਪ ਨੀ ਸੇਵਕ ਬਣਿਆ ਮੇਰਾ ਸੇਵਕ, ਮੈਂ ਤਾਂ ਸੇਵਕ ਬਣਨ ਵਾਸਤੇ ਆਪ ਬੇਨਤੀਆਂ ਕਰਦਾ। ਐਸੇ ਮਹਾਂਪੁਰਖ ਸਾਨੂੰ ਉਪਦੇਸ਼ ਕਰਦੇ ਹਨ, ਉਹ ਤਾਂ ਆਪ ਰੱਬ ਦਾ ਰੂਪ ਹੁੰਦੇ ਹਨ। ਅਸੀਂ ਕਲਯੁਗੀ ਜੀਵ ਹਾਂ, ਭੁੱਲ ਜਾਂਦੇ ਹਾਂ, ਮਾਨ ਹੰਕਾਰ ਵਿੱਚ ਆ ਜਾਂਦੇ, ਸਾਨੂੰ ਸਮਤ ਦੇ ਰਹੇ ਵੀ ਸੇਵਕ ਬਣੋ, ਅਰਦਾਸਾਂ ਕਰੋ, ਬੇਨਤੀਆਂ ਕਰੋ, ਹੇ ਗਰੀਬ ਨਵਾਜ ਸਾਨੂੰ ਆਪਣੇ ਸੇਵਕ ਬਣਾਓ। ਆਓ ਜੋ ਵੀ ਮਾਈ ਭਾਈ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਹਜ਼ੂਰ ਜੁੜੇ ਹੋ, ਆਪਾਂ ਵੀ ਸੇਵਕ ਬਣੋ। ਜੇ ਸੇਵਕ ਬਣਾਂਗੇ ਤਾਂ ਤੁਸੀਂ ਸੁਣ ਲਿਆ ਵੀ ਸੇਵਕ ਨੂੰ ਕਿਆ ਕੁਝ ਮਿਲਦਾ ਹੈ, ਸੇਵਕ ਤੇ ਕਿੱਡੀਆਂ ਬਖਸ਼ਿਸ਼ਾਂ ਹੁੰਦੀਆਂ ਹਨ, ਸੇਵਕ ਤੇ ਸਤਿਗੁਰੂ ਜੀ ਕਿਤਨੇ ਪ੍ਰਸੰਨ ਹੁੰਦੇ ਹਨ। ਲੈਣੀ ਪ੍ਰਸੰਨਤਾ, ਜੇ ਸੇਵਕ ਬਣ ਕੇ ਪ੍ਰਸੰਨਤਾ ਮਿਲ ਜਾਵੇ ਹੋਰ ਕੀ ਚਾਹੀਦਾ ਹੈ। ਤਾਂ ਬੇਨਤੀ ਕਰੀਏ ਸੱਚੇ ਪਾਤਸ਼ਾਹ ਸੇਵਕ ਬਣਾਓ। ਸੇਵਕ ਕਿਵੇਂ ਬਣੀਏ? ਬਾਬਾ ਜੀ ਦਾ ਹੁਕਮ ਹੈ ਜਾਂ ਉਹਨਾਂ ਦੇ ਪਵਿੱਤਰ ਬਚਨ ਹਨ, ਭਾਈ ਪੀਵੋ ਪਹਲ ਖੰਡੇ ਤਾਰ ਹੋਏ ਜਨਮ ਸਹੇਲ ਅੰਬਰ ਛਕੋ ਜੋ ਪੰਜਾਂ ਪਿਆਰਿਆਂ ਤੋਂ ਮਿਲਦਾ ਉਪਦੇਸ਼। ਬਾਣੀ ਯਾਦ ਹੈ, ਬਾਣੀ ਪੜੋ, ਪਹਿਲੀ ਪੌੜੀ ਦਾ ਪਾਠ ਕਰੋ, ਵਾਹਿਗੁਰੂ ਸ਼ਬਦ ਦਾ ਜਾਪ ਕਰੋ। ਕੋਈ ਸਹਿਜਧਾਰੀ ਪ੍ਰੇਮੀ ਹੈ ਰਾਮ ਰਾਮ ਦਾ ਜਾਪ ਕਰੇ, ਕੋਈ ਮੁਸਲਮਾਨ ਭਾਈ ਹੈ ਉਹ ਅੱਲਾ ਅੱਲਾ ਦਾ ਜਾਪ ਕਰੇ। ਇਉਂ ਨਿਤ ਨੇਮ ਕਰਕੇ ਧਰਮ ਸਥਾਨ ਹਾਜ਼ਰੀ ਲਗਾਓ, ਦਿਨੇ ਕਰੋ ਬਿਹਾਰ, ਬਿਹਾਰਾਂ ਵਿਚੋਂ ਸਮਾਂ ਮਿਲੇ ਭਲੇ ਪੁਰਖਾਂ ਦੀ ਕਰੋ ਸੰਗਤ, ਸੰਗਤ ਕਰਾਂਗੇ ਅਮਲ ਕਮਾਈ ਕਰਾਂਗੇ, ਲਾਭ ਕੀ ਹੋਵੇਗਾ, ਇਹ ਲੋਕ ਸੁਖੀਏ ਪਰਲੋਕ ਸਹੇਲੇ।

0: ਮੇਰੇ ਨਾਲ।
1: ਬੇਟਾ, ਵਾਹਿਗੁਰੂ ਨੂੰ ਆਪਣੀ ਜ਼ਿੰਦਗੀ ਵਿੱਚ ਵਸਾਉਣਾ ਪੈਂਦਾ ਹੈ। ਯੂ ਹੈਵ ਟੂ ਮੇਕ ਵਾਹਿਗੁਰੂ ਅ ਬਿਗ ਪਾਰਟ ਆਫ ਯੋਰ ਲਾਈਫ।
0: ਬਟ ਹਾਉ ਨਾਨਾ ਜੀ?
1: ਯੂ ਹੈਵ ਟੂ ਡਿਵੈਲਪ ਅ ਗ੍ਰੇਟਰ ਅਵੇਅਰਨੈਸ ਆਫ ਵਾਹਿਗੁਰੂ ਇਨ ਯੋਰ ਲਾਈਫ। ਡਿਵੈਲਪ ਅ ਗ੍ਰੇਟਰ ਅਵੇਅਰਨੈਸ ਆਫ ਹਿਸ ਕਾਂਸਟੈਂਟ ਪ੍ਰੈਜੈਂਸ। ਉਸਤਤ ਮਨ ਮੇ ਕਰ ਨਿਰੰਕਾਰ ਇਨ ਯੋਰ ਹਾਰਟ, ਯੋਰ ਫੀਲਿੰਗਸ, ਇਨ ਯੋਰ ਲਵ ਫਾਰ ਐਵਰੀਥਿੰਗ ਐਂਡ ਐਵਰੀ ਵਨ। ਆਲਵੇਜ਼ ਫੀਲ ਵਾਹਿਗੁਰੂ ਪ੍ਰੈਜੈਂਸ। ਆਪਦੇ ਚਰਨ ਉਸ ਦੇ ਮਾਰਗ ਤੇ ਰੱਖੋ, ਆਪਣੇ ਮਨ ਵਿੱਚ ਉਸ ਨੂੰ ਵਸਾਓ, ਆਪਣੇ ਦਿਲ ਵਿੱਚ ਉਸ ਨੂੰ ਵਸਾਓ, ਆਪਣੇ ਕੰਨਾਂ ਨਾਲ ਉਸ ਨੂੰ ਸੁਣੋ, ਆਪਣੀ ਜੀਵ ਨਾਲ ਉਸ ਦਾ ਨਾਮ ਲਵੋ, ਆਪਣੀ ਅੱਖਾਂ ਨਾਲ ਉਸ ਨੂੰ ਹਰ ਇੱਕ ਵਿੱਚ ਦੇਖੋ। ਯੂ ਹੈਵ ਟੂ ਟ੍ਰੇਨ ਆਲ ਯੋਰ ਸੈਂਸਿਸ ਇਨ ਬਿਕਮਿੰਗ ਅਵੇਅਰ ਆਫ ਵਾਹਿਗੁਰੂ। ਇਨ ਦਿਸ ਨੈਕਸਟ ਸ਼ਬਦ ਫੋਰ ਐਗਜ਼ਾਮਪਲ ਇਟ ਸੇਜ਼, ਵਾਕ ਔਨ ਵਾਹਿਗੁਰੂ ਪਾਥ, ਫੀਲ ਵਾਹਿਗੁਰੂ, ਡਿਵੈਲਪ ਲਵ ਫੋਰ ਵਾਹਿਗੁਰੂ, ਹੇਅਰ ਵਾਹਿਗੁਰੂ, ਟੇਸਟ ਵਾਹਿਗੁਰੂ, ਸੇ ਵਾਹਿਗੁਰੂ, ਟੱਚ ਵਾਹਿਗੁਰੂ, ਸੀ ਵਾਹਿਗੁਰੂ ਇਨ ਹਿਸ ਕ੍ਰੀਏਸ਼ਨ ਆਲ ਅਰਾਊਂਡ ਯੂ, ਇਨਕਲੂਡਿੰਗ ਇਨ ਯੋਰ ਸੈਲਫ ਐਂਡ ਇਨ ਐਵਰੀ ਵਨ ਅਰਾਊਂਡ ਯੂ। ਸੀ ਵਾਹਿਗੁਰੂ ਇਨ ਐਵਰੀਥਿੰਗ ਦੈਟ ਯੂ ਡੂ। ਵੈਨ ਯੂ ਵੇਕ ਅਪ ਇਨ ਦਾ ਮਾਰਨਿੰਗ, ਰਿਮੈਂਬਰ ਵਾਹਿਗੁਰੂ। ਵਾਹਿਗੁਰੂ ਇਜ਼ ਵਿਦ ਯੂ ਇਨ ਸਕੂਲ, ਵਾਹਿਗੁਰੂ ਇਜ਼ ਐਵਰੀਵੇਅਰ ਇਨ ਐਵਰੀਥਿੰਗ ਐਂਡ ਵਿਦ ਇਨ ਯੂ। ਜਸਟ ਬਿਕਮ ਅਵੇਅਰ ਆਫ ਵਾਹਿਗੁਰੂਜ਼ ਕਾਂਸਟੈਂਟ ਪ੍ਰੈਜੈਂਸ ਐਂਡ ਦੈਨ ਯੂ ਵਿਲ ਨੋ ਦੈਟ ਵਾਹਿਗੁਰੂ ਇਜ਼ ਆਲਵੇਜ਼ ਵਿਦ ਯੂ।

ਤੁਸੀਂ ਵੱਡੇ ਭਾਗਾਂ ਵਾਲੇ ਹੋ। ਕਈਆਂ ਵਿੱਚ ਗਿਣਦੇ ਨੇ ਪੂਰਬ ਵੱਲ ਰੱਬੇ, ਕਿੱਥੇ ਗਿਣਦੇ ਨੇ ਪੱਛਮ ਵੱਲ ਰੱਬੇ, ਤੇ ਸਿੱਖ ਦੇ ਲਈ ਹਰ ਪਾਸੇ ਰੱਬੇ ਆਪਣਾ ਕਿੱਧਰ ਸਿੰਜਾ ਕੀਤਾ ਪੂਰਬ ਵਾਲੇ ਵਾਲੇ ਹੱਕ ਸਤਨਾਮ। ਤੇ ਫਿਰ ਚੇਲਿਆਂ ਗਿਆ ਸੀ, ਅੱਜ ਭੁਲੇਖਾ ਲੱਗ ਗਿਆ ਮਹਾਰਾਜ, ਅੱਜ ਇੱਧਰ ਸਜਦਾ ਕੀਤਾ ਜੇ ਖਾਲਸਾ ਜੀ ਧਿਆਨ ਦੇਣਾ ਕੌਣ ਇਕਲ ਗਈਆਂ ਨਾ। ਉਸ ਪੀਰ ਭੇਖਣ ਸ਼ਾਹ ਨੇ ਪਛਾਣਿਆ ਸੀ, ਕਹਿਣ ਲੱਗਾ ਨਹੀਂ, ਪੱਛਮ ਵੱਲ ਜਿਸ ਅੱਲਾ ਨੂੰ

ਭਾਈ ਜੋਗੇ ਨੂੰ ਸੁਣਿਆ ਭੋਜਿਆ ਸਾਡੀ ਚਿੱਠੀ ਪੜ੍ਹਦੇ ਕੋਈ ਕੰਮ ਨਹੀਂ ਕਰਨਾ ਜਿੱਥੇ ਖੜੇ ਇੱਧਰ ਤੁਰ ਪੈਂਦਾ ਹੁਸ਼ਿਆਰਪੁਰ ਦੇ ਕੋਲ ਕਿੱਥੇ ਵਾਸ਼ਨਾ ਦਾ ਹਰ ਕਿਤੇ ਮਾਂ ਫੜੀ ਵਚਨ ਕੀਤਾ ਤੂੰ ਮੇਰੇ ਜੋਗਾ ਮੈਂ ਪੂਰੇ ਦੀ ਨਿਸ਼ਾਨੀ ਖਾਲਸਾ ਜੀ ਬਣ ਜੋ ਅੰਦਰੋਂ ਇੱਕ ਬੜੀ ਵਧੀਆ ਜ਼ਿੰਦਗੀ ਹੁੰਦੀ ਜੀ ਉਹ ਜੀਆ।

ਯਸੂਆ ਦੇ ਬੂਹੇ ਤੇ ਐਵੇਂ ਪੈਰਾਂ ਨਹੀਂ ਦਿੱਤਾ, ਸਮਰਪਿਤ ਲਾਈ ਸਤਨਾਮ। ਮੈਂ ਕਹਿੰਦਾ ਕਿੰਨਾ ਕੁ ਧੰਨ ਗੁਰੂ ਗੋਬਿੰਦ ਸਿੰਘ।

ਨਾਮ ਜੀ ਝੋਗੀ ਤੂੰ ਪਾਤੀ ਨਾਮ ਦੇਖਦੇ ਤੱਕ ਤੱਕ ਨਾਮ ਫਲਾਣੇ ਦਾ ਭੰਡਾਰਾ ਪਰ ਇਹ ਨਹੀਂ ਸੀ ਸੁਣਿਆ ਅੱਜ ਤੱਕ ਇੱਕੋ ਕਿਸੇ ਫਲਾਣੇ ਆਪਣੇ ਇਸ ਤਰ੍ਹਾਂ ਦੇ ਖਾਤਰ ਇੱਕ ਵੇਸਵਾ ਦੀਆਂ ਪੌੜੀਆਂ ਤੇ ਆ ਕੇ ਪਹਿਰਾ ਦਿੱਤਾ ਹੈ।

0: ਰਾਜਾ ਸਿੱਖਾ ਘਰ ਆਪਣੇ ਕਰ ਜਪਜੀ ਦਾ
1: ਸਤਨਾਮ
0: ਕਾਦਰੇ ਹਰ ਕਾਰ ਹਰ ਕਾਰਜ ਵਿੱਚ ਸਮਰੱਥ ਬੈਠਾ ਆਨੰਦਪੁਰੇ ਤੇ ਭਾਈ ਜੋਗਾ ਜੀ ਵੀ ਸਮਝਿਆ ਆਨੰਦਪੁਰ ਗਿਆ ਤੇ ਬਾਬਾ ਜੀ ਉਧਰ ਜਾਣ ਕੇ ਅੱਖਾਂ ਬੰਦ ਕਰਦੇ ਕਹਿੰਦੇ ਮਾਤਾ ਅੱਜ ਸੋਤੇ ਨੀ ਰਾਤੀ ਤੁਸੀਂ
1: ਸਤਨਾਮ
0: ਭਾਈ ਜੋਗਾ ਕਹਿੰਦਾ ਮਾਰੇ ਅੱਜ ਆਰਾਮ ਨਹੀਂ ਕੀਤਾ ਲੱਗਦਾ ਝੋਕਾ ਲੈ ਰਿਹਾ ਗੁਰੂ ਤੇ ਸੌਂਦਾ ਨੀ ਦੁਨੀਆ ਵੀ ਕਿਰਿਆ ਸਤਿਗੁਰੂ ਇੰਝ ਲੱਗਦਾ ਤੁਸੀਂ ਰਾਤੀ ਰਾਮ ਤੇ ਮੇਰੇ ਫਿਰ ਕਲਗੀਆਂ ਲੈ ਹੱਸਦੇ ਕਹਿੰਦੇ ਜੋਗਿਆ ਜਗਾਵੇ ਵੀ ਆਪ ਤੇ ਪਿੱਛੇ ਵੀ ਆਪ ਤੱਕ ਸਤਨਾਮ
2: ਪਰ ਮੈਂ ਤਾਂ ਜਿਹੜਾ
0: ਰਾਤੀ ਤੇਰੇ ਕਦਮ

ਕਿ ਸਰਹੰਦ ਤੋਂ ਖਬਰ ਮੰਗਵਾ, ਮਾਤਾ ਜੀ ਵੀ ਤੇ ਛੋਟੇ ਸਾਹਿਬ ਜਾਂਦੇ। ਕਹਿੰਦੇ ਨੂਰਾ ਮਾਈ ਹਲਕਾਰਾ ਉਹਨੂੰ ਭੇਜਿਆ ਗਿਆ। ਉਹਨੂੰ ਸਰਹੰਦ ਜਾਣ ਦੀ ਲੋੜ ਨਾ ਪਈ, ਰਸਤੇ ਵਿੱਚੋਂ ਹੀ ਸਿਪਾਹੀਆਂ ਕੋਲੋਂ ਸਾਰੀ ਖਬਰ ਮਿਲ ਗਈ ਤੇ ਉਹ ਖਬਰ ਆ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਉਹਨੇ ਸੁਣਾਈ।

ਫਰੋਲ ਕੇ ਜਦੋਂ ਮੈਨੂੰ ਕੁਛ ਨਾ ਲੱਭਾ ਤੇ ਫਿਰ ਕੀ ਆਖਿਆ ਜੀ। ਸ਼ਰ੍ਹਾਂ ਇਹ ਬਣਦੀ ਹੈ ਕਿ ਇਹਨਾਂ ਬੱਚਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਵੇ। ਆਖੋ ਸਤਨਾਮ। ਨੀਹਾਂ ਚ ਚਿਣਨ ਲਈ ਕੋਈ

ਆਪਾਂ ਖੜੇ ਹੋਈਏ ਤੇ ਗੋਡਾ ਥੋੜਾ ਅੱਗੇ ਹੁੰਦਾ। ਜਦੋਂ ਗੋਡੇ ਦੇ ਕੋਲ ਕੰਧ ਆਈਏ ਤੇ ਪੁੱਛਿਆ ਇਹ ਇੱਥੋਂ ਇੱਟ ਥੋੜੀ

0: ਗੋਡਾ ਛੱਡੇ
1: ਹੱਥ ਸਤਨਾਮ
0: ਕੰਧ ਗਲੇ ਤੱਕ ਆਈਏ ਦੋਵੇਂ ਬੱਚੇ ਬੇਹੋਸ਼ ਠੰਡੇ ਬੁਰਜ ਛੁਟੇ ਗਏ ਫਿਰ ਅਗਲੇ ਦਿਨ ਜਦੋਂ ਫਿਰ ਲਿਆਉਂਦਾ ਗਿਆ

ਚੌੜੀਆਂ ਕੰਡੀਆਂ ਉੱਥੋਂ ਦਾ ਉਸੇ ਵੇਲੇ ਦਾ ਸਮੇਂ ਦਾ ਪੱਥਰ ਧਿਆਨ ਦੇਣਾ ਤੇ ਇੱਕ ਇੰਗਲਿਸ਼ ਵਿੱਚ ਇੱਕ ਹਿੰਦੀ ਦੇ ਵਿੱਚ ਨਾ ਦੋ ਵੱਡੇ ਵੱਡੇ ਪੱਥਰ ਲੱਗੇ ਉਹਨਾਂ ਤੇ ਲਿਖਿਆ ਜਾਣਕਾਰੀ ਸਾਰੀ ਜਦੋਂ ਪੱਥਰ ਦੇ ਦਾਸ ਨੇ ਪੜ੍ਹਿਆ ਨਾ ਕੀ ਲਿਖਿਆ

ਬਾਜ਼ਾਰ ਦੇ ਆਲੇ ਦੁਆਲੇ ਜੋ ਏਰੀਆ ਫੈਲਿਆ ਇੱਥੇ ਬਹੁਤ ਸਾਰੇ ਇਹੋ ਜਿਹੇ ਪੱਥਰ ਤੇ ਸਮਾਨ ਵੀ ਲੱਗਾ ਕਿ ਜਿਹੜਾ ਹਿੰਦੂ ਮੰਦਰਾਂ ਨੂੰ ਲੁੱਟ ਕੇ ਲਗਾਇਆ ਗਿਆ। ਸਤਨਾਮ ਅਸੀਂ ਵੇਖਿਆ ਵੀ ਤਾਂ ਪਤਾ ਲੱਗ ਜਾਂਦਾ।

ਪੁੱਤਰਾਂ ਨੇ ਨਹੀਂ ਤੇ ਕਿਤੇ ਹਿੱਲ ਜਾਣੀ ਅਸੀਂ ਉਹ ਆਪ ਹੀ ਦਰਗਾਹ ਤੋਂ ਡਿਊਟੀ ਲੈ ਕੇ ਦੋ ਪਠਾਨ ਜਿਨ੍ਹਾਂ ਨੂੰ ਕਿਸੇ ਗਲਤੀ ਕਰਕੇ ਨੌਕਰੀ ਤੋਂ ਕੱਢ ਦਿੱਤਾ ਗਿਆ ਕੋਈ ਬਹਾਦਰ ਨਾ ਆਇਆ ਉਹ ਆਵੇ ਕਹਿੰਦੇ ਮਨਜੀਤ ਖਾਂ ਜੇ ਸਾਡਾ ਗਲਤੀ ਬਖਸ਼ ਦਿੱਤੀ ਜਾਵੇ ਦੁਬਾਰਾ ਨੌਕਰੀ ਤੇ ਰੱਖ ਲਿਆ ਜਾਵੇ ਇਹ ਕੰਮ ਅਸੀਂ ਕਰਾਂਗੇ ਉਹਨਾਂ ਦੋਵਾਂ ਪਠਾਨਾਂ ਨੇ ਜਦੋਂ ਛੋਟੇ 5 ਸਾਲ ਦੇ 7 ਸਾਲ ਦੇ ਸਾਹਿਬਜ਼ਾਦਿਆਂ ਦੇ ਸੀਸ ਧੜ ਤੋਂ ਅਲੱਗ ਕੀਤੇ ਆਖੋ ਸਤਨਾਮ ਹਰ ਧਰਮੀ ਦਾ ਦਿਲ ਰੋਕਿਆ ਦਿਲ ਕੰਬ ਆਇਆ ਕਹਿੰਦੇ ਸਰਹੰਦ ਦੇ ਵਿੱਚ ਉਸ ਰਾਤ ਕਿਸੇ ਧਰਮੀ ਦੇ ਘਰ ਚੁੱਲ੍ਹਾ ਨਹੀਂ ਹੁਲਿਆ ਆਖੋ ਸਤਨਾਮ

0: ਉਹਦੇ ਵੱਲ ਵੇਖ ਕੇ ਮੈਂ ਕਿਹਾ ਬਾਬਾ ਜੀ ਆਏ ਕਲੋਨੀ ਤੂੰ ਨੀ ਗਿਆ। ਕਹਿੰਦਾ ਜੀ ਮੈਂ ਕੋਠੇ ਗੁੱਡੀ ਨਹਾ ਗਿਆ
1: ਸਤਨਾਮ
0: ਨਹੀਂ ਗਿਆ ਧਿਆਨ ਦੇਣਾ ਸਿੱਖ ਡਿਊਟੀ ਦੇਵੇ ਆਪਣੇ ਕੁਕਰ ਵਾਲੇ। ਮੈਂ ਕਿਹਾ ਜੇ ਤੂੰ ਨਹੀਂ ਗਿਆ ਫਿਰ ਮੈਂ ਨਾ ਬਾਬਾ ਜੀ ਤੂੰ ਦਰਸ਼ਨ ਨੀ ਕਰਕੇ ਤਿੰਨ ਘੰਟੇ ਪੈਦਲ ਚੱਲ ਕੇ ਜਾਂਦੇ ਹਾਂ ਉੱਥੇ ਗੱਡੀ ਤੇ ਚੱਲ ਕੇ ਜਾਂਦੇ ਇੱਥੇ ਧਾਰ ਮਹਾਂਪੁਰਸ਼ ਆਪਣੇ ਇਲਾਕੇ ਚ ਆਏ ਦਰਸ਼ਨ ਕਰੇ। ਮੈਂ ਕਿਹਾ ਮੈਂ ਤੇਰੇ ਨਾਲ ਤੂੰ ਗਿਆ ਤੂੰ ਦਰਸ਼ਨ ਕਰ ਗੁੱਡੀ ਚੱਲ ਗਿਆ ਧਿਆਨ ਦੇਣਾ। ਜਦੋਂ ਉਹਨੂੰ ਮਹਿਸੂਸ ਹੋਇਆ ਵੀ ਇਹ ਕੀ ਕਰਾਂ ਮੈਂ ਕਿਹਾ ਹੁਣ ਬਾਬਾ ਜੀ ਨੂੰ ਫੋਟੋ ਲੱਗੀ ਚੱਲੇ ਅਰਦਾਸ ਕਰ ਬਾਬਾ ਜੀ ਗਲਤੀ ਹੋ ਗਈ ਤੁਸੀਂ ਆਏ ਤੇ ਮੈਂ ਗਿਆ ਨੀ ਅਰਦਾਸ ਕਰ। ਤੇ ਦੂਸਰਾ ਇੱਕ ਪਾਠ ਜਪਜੀ ਸਾਹਿਬ ਦਾ ਬਹਿ ਕੇ ਹਾਜ਼ਰੀ ਲਾ ਤਾਂ ਕਿ ਤੇਰਾ ਨਾਂ ਗਿਆ ਵੀ ਹਾਜ਼ਰੀ ਲੱਗੀ। ਤੇ ਉਹ ਜਪਜੀ ਸਾਹਿਬ ਦਾ ਪਾਠ ਪਹਿਲੇ ਉਹਨੇ ਅਰਦਾਸ ਕੀਤੀ ਫਿਰ ਜਪਜੀ ਸਾਹਿਬ ਦਾ ਪਾਠ ਕਰਦਾ ਪਿਆ ਤੇ ਮੇਜ਼ ਦੇ ਉੱਤੇ ਚਿਪਸ ਪਈ ਪਾਠ ਕਰਦੇ ਕਰਦੇ ਨਾ ਚਿਪਸ ਖਾਣ ਬੱਚਾ ਦੱਸਦਾ ਮੈਂ ਕਿਹਾ ਕੀ ਕਿਤੇ ਤੂੰ ਪਾਠ ਕਰਦਾ ਪਿਆ ਵਿੱਚੇ ਚਿਪਸ ਖਾ ਲਈ। ਕਹਿੰਦਾ ਮੇਰਾ ਦਿਲ ਕੀਤਾ ਮੈਂ ਕਿਹਾ ਹੁਣ ਪਾਠ ਪੂਰਾ ਕਰ ਤੇਰੇ ਬਾਅਦ ਹੀ ਗੱਲ ਕਰ ਪਾਠ ਪੂਰਾ ਕਰ ਲਿਆ। ਮੈਂ ਕਿਹਾ ਹੁਣ ਜਿਹੜੀ ਚਿਪਸ ਵਿੱਚ ਖਾਧੀ ਹੈ ਹੁਣ ਪੰਜ ਪੌੜੀਆਂ ਪਾੜ ਇਹਦੀ ਖਾਣ ਦੀ ਸੀ ਇਹ ਗੱਲ ਮੈਂ ਕਿਸੇ ਵਡਿਆਈ

ਮਹਿਮਾ ਦੇ ਬਾਰੇ ਦੱਸਣਾ ਚਾਹੁੰਦੇ ਕਿ ਭਾਈ ਜਪਜੀ ਸਾਹਿਬ ਦੀ ਬਾਣੀ ਦੀ ਕਿਤਨੀ ਮਹਿਮਾ ਹੈ। ਸੂਰਜ ਪ੍ਰਕਾਸ਼ ਦੀਆਂ ਕੁਝ ਪੰਕਤੀਆਂ ਦਾਸ ਸਾਹਿਬ ਜੀ ਨੂੰ ਸਰਵਣ ਕਰਾਏਗਾ।

ਆਪ ਕਿਹਾ ਪੰਗਤੀਆਂ ਨੇ ਸੂਰਜ ਪ੍ਰਕਾਸ਼ ਦਈਆਂ ਸ਼ੁੱਧ ਸੁਣਾਏ ਰਜਾਵੇ ਮੋਹੀ ਕੋਈ ਸਿੱਖ ਉੱਠੇ ਸ਼ੁੱਧ ਤੇ ਚਿੱਤ ਜੋੜ ਕੇ ਜਪਜੀ ਦਾ ਪਾਠ ਸੁਣਾ ਕੇ ਭਾਈ ਮੈਨੂੰ ਰਜਾ ਲਵੇ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਇਹ ਸੂਰਜ ਪ੍ਰਕਾਸ਼ ਦੀਆਂ ਪੰਗਤੀਆਂ ਸ਼ੁੱਧ ਸੁਣਾਏ ਰਜਾਵੇ ਮੋਹੀ ਮਨ ਬਾਂਛਤ ਫਲ ਪ੍ਰਾਪਤ ਹੋਈ।

ਬਾਣੀ ਚਿੱਤ ਜੋੜ ਕੇ ਜਦੋਂ ਸੁਣਾਵੇ। ਇਹ ਪਾਠ ਸੁਣਨ ਤੋਂ ਪਹਿਲਾਂ ਬਚਨ ਕੀਤਾ ਸੀ, ਜੋ ਸਿੱਖ ਮੰਗੇਗਾ ਮੈਂ ਦਿਆਂਗਾ, ਤੇ ਇਤਿਹਾਸ ਲਿਖਦਾ ਕਿ ਗੁਰੂ ਮਹਾਰਾਜ ਨੇ ਜਦੋਂ ਨਜ਼ਰ ਮਾਰੀ, ਹੁਣੇ ਤੁਸੀਂ ਕਵੀ ਦੀਆਂ ਲਾਈਨਾਂ ਸੁਣੀਆਂ ਨੇ, ਚਿੱਤ ਜੁੜ ਗਿਆ ਜਦੋਂ ਜਪਜੀ ਦੇ ਵਿੱਚ ਸਤਿਗੁਰ ਸੋਚਣ, ਇਹਨੂੰ ਕੀ ਦੇਈਏ, ਮਾਇਆ ਦੇਈਏ, ਹੀਰੇ ਮੋਤੀ ਦੇਈਏ, ਜਾਂ ਦੁਨੀਆਂ ਦਾ ਰਾਜਾ ਬਣਾ ਦੇਈਏ। ਇੱਕ ਵਾਰੀ ਆਖੋ ਸਤਨਾਮ, ਪਰ ਇੰਜ ਪ੍ਰੇਮ ਨਾਲ ਜਪਜੀ, ਪੜਨ ਬਦਲੇ ਹੀਰੇ ਮੋਤੀ ਰਾਜ ਭਾਗ ਸਭ ਛੋਟਾ ਹੈ।

ਘੋੜਾ ਤੇ ਕਾਠੀ ਇਹ ਮੰਗਾਂਗਾ। ਸਤਸੰਗ ਜੀ, ਇੱਕ ਗੁਰੂ ਹਰਗੋਬਿੰਦ ਜੀ ਦਾ ਸਿੱਖ ਹੋਇਆ ਭਾਈ ਸੁਭਾਗਾ। ਇਹਦਾ ਇੰਨਾ ਕੁ ਪਿਆਰ ਸੀ ਗੁਰੂ ਘਰ ਦੇ ਨਾਲ ਕਿ ਇਹਨੇ 5 ਘੋੜੇ 125,000 ਦੇ ਗੁਰੂ ਹਰਗੋਬਿੰਦ ਜੀ ਦੇ ਚਰਨਾਂ 'ਚ ਭੇਟਾ ਕੀਤੇ ਸੀ ਤੇ ਸਤਿਗੁਰ ਨੇ 1 ਘੋੜਾ ਆਪਣੇ ਲਈ ਰੱਖਿਆ ਸੀ, 1 ਘੋੜਾ ਭਾਈ ਗੁਰਦਿੱਤਾ ਜੀ ਨੂੰ ਦਿੱਤਾ ਸੀ, 1 ਘੋੜਾ ਭਾਈ ਵਿਧੀ ਚੰਦ ਜੀ ਨੂੰ, 1 ਘੋੜਾ ਪੈਂਦੇ ਖਾਨ ਤੇ 5ਵਾਂ ਘੋੜਾ

ਪਾਤਸ਼ਾਹ ਜੀ ਉਹ ਪੰਜਵਾਂ ਘੋੜਾ ਭਾਈ ਸੁਭਾਗੇ ਵਾਲਾ ਕਾਠੀ ਸਮੇਤ ਮੈਨੂੰ ਦੇ ਦੇਣ। ਆਖੋ ਸਤਨਾਮ। ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ ਕਿ ਗੁਰੂ ਹਰ

ਵੇਖੋ ਗੁਰ ਚਰਨ ਉਠਾਇਓ, ਜਦੋਂ ਮਹਾਰਾਜ ਨੇ ਗੱਦੀ ਦੇਣ ਲਈ ਚਰਨ ਉਠਾਏ, ਇਹ ਸੂਰਜ ਪ੍ਰਕਾਸ਼ ਦੀਆਂ ਪੰਗਦੀਆਂ, ਪ੍ਰਭ ਮਾਇਆ ਨੇ ਤਬ ਵਿਚ ਲਾਇਓ, ਸਮਝਿਓ ਹਿਰਦੇ। ਉਹ ਭਾਈ ਗੋਪਾਲਾ ਆਪਣੇ ਹਿਰਦੇ ਚ ਕੀ ਸਮਝਦਾ, ਸਮਝਿਓ ਹਿਰਦੇ ਗੁਰੂ ਅਬ ਚਲੇ, ਵੀ ਗੁਰੂ ਮਹਾਰਾਜ ਚਲੇ ਨੇ। ਸੁਨੇ ਸਲੋਕ ਨਾ ਸਭ ਫਲ ਫਲੇ, ਮੈਨੂੰ ਕਿਵੇਂ ਕੀ ਦੇਣਗੇ, ਜਿਹੜੀ ਚਿੱਤ ਜਪਜੀ ਚ ਜੁੜਿਆ ਸੀ ਉਹ ਉਖੜ ਗਿਆ। ਆਖੋ ਸਤਨਾਮ। ਤੇ ਗੁਰੂ ਮਹਾਰਾਜ ਦਾ ਜੋ ਅੰਦਰ ਫੁਰਨਾ ਸੂਰਜ ਪ੍ਰਕਾਸ਼ ਦਰਜ ਕੀਤਾ, ਲਖ ਉਰ ਕੀ ਗੁਰ ਅੰਤਰ ਜਾਮੀ, ਬੋਲੇ ਕਹਾਂ ਕੀਨ ਤੇ ਕਾਮੀ। ਮਹਾਰਾਜ ਕਹਿੰਦੇ ਅੰਤਰ ਜਾਮੀ ਇਹ ਕੀ ਕਾਮਨਾ ਬਣਾ ਬੈਠਾ ਅਸੀਂ।

ਸ੍ਰੀ ਨਾਨਕ ਗਾਦੀ ਵਡਿਆਈ, ਸਗਰੇ ਜਗ ਕੀ ਵਰ ਗੁਰਿਆਈ, ਸੋ ਹਮ ਦੇਨ ਉਠਤ ਇਸ ਸਮੇਂ, ਜਿਸ ਕੇ ਅੱਗੇ ਤ੍ਰਿਲੋਕੀ ਨਵੇਂ, ਜਿਹਦੇ ਅੱਗੇ ਸਾਰਾ ਤ੍ਰਿਲੋਕ ਨਮਸਕਾਰ ਕਰਦਾ, ਅਸੀਂ ਤੇ ਉਹ ਗੱਦੀ ਇਹਨੂੰ ਦੇਣ ਲੱਗੇ ਸਾਂ। ਭਾਵ ਕਹਿਣ ਦਾ, ਸਾਧ ਸੰਗਤ ਗੁਰੂ ਹਰਗੋਬਿੰਦ ਸਾਹਿਬ ਦੀ, ਜਪਜੀ ਸਾਹਿਬ ਦੀ ਸੁਣਾਉਣ ਬਦਲੇ ਚਿੱਤ ਜੋੜ ਕੇ ਇਤਨੀ ਪ੍ਰਸੰਨਤਾ, ਪਰ ਕੀ ਕਿਹਾ, ਅਬ ਵੀ ਧਨ ਜਨਮ ਭਵ ਪਇਓ, ਜਨਮ ਮਰਨ ਦੁੱਖ ਸਭ ਮਿਟ ਗਇਓ, ਕਿ ਅਜੇ ਵੀ ਤੇਰਾ ਜਨਮ ਧਨ ਏ, ਤੇਰਾ ਜਨਮ ਮਰਨ ਸਾਰਾ ਇਹ ਵੀ ਮਿਟ ਜਾਏਗਾ। ਕਰਿਓ ਮਨੋਰਥ ਜੋ ਅਬ ਜੈਸੇ, ਸੋ ਲੀਜੋ ਨੈ ਬਿਲਮੋ ਕੈਸੇ। ਜਿਹੜਾ ਮਨੋਰਥ ਬਣਾਇਆ, ਹੁਣ ਇਹ ਮਨੋਰਥ ਤੇਰਾ ਵੀ ਪੂਰਾ ਹੋਏਗਾ। ਕਹਿ ਕਰ ਸੋ ਘੋੜਾ ਮੰਗਵਾਇਓ, ਸੁੰਦਰ ਜਿਸ ਪਰ ਜੀਨ ਸੁਹਾਇਓ। ਅਖ ਸਤਨਾਮ, ਉਹ ਘੋੜਾ ਸੁੰਦਰ ਜੀਨ ਵਾਲਾ ਮਹਾਰਾਜ ਜੀ ਨੇ ਮੰਗਵਾਇਆ। ਇਹ ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ, 1,25,000 ਕੀ ਕੀਮਤ ਜਾਹੀ, ਹੋਏ ਪ੍ਰਸੰਨ ਬਖਸ਼ਿਤ ਹੈ ਤਾਈ। ਪ੍ਰਸੰਨ ਹੋ ਕੇ ਉਹ ਘੋੜਾ ਬਖਸ਼ਿਆ ਹੈ ਧੰਨ ਗੁਰੂ ਹਰਗੋਬਿੰਦ ਜੀ ਨੇ। ਕਵੀ ਕਿਵੇਂ ਲਿਖ ਰਿਹਾ ਹੈ, ਆਓ ਬੜੇ

ਸਾਡਾ ਕਿਤਨਾ ਕੁ ਅਮੋਲਕ ਹੈ ਜੋ ਬਿਨਾ ਜਪਣ ਦੇ ਵਿਅਰਥ ਜਾ ਰਿਹਾ। ਇਹ ਕਦੇ ਜੀਵਨ ਵਿੱਚ ਮੁੜੇਗਾ ਨਹੀਂ ਮਿਲ ਸਕਦਾ। ਜਿਹੜਾ ਜਲ ਇੱਕ ਵਾਰਾ ਨਦੀ ਤੋਂ ਲੰਘ ਜਾਂਦਾ ਉਹ ਕਦੇ ਮੁੜ ਕੇ ਨਹੀਂ ਆਉਂਦਾ। ਜਿਹੜਾ ਦੁੱਧ ਥਣਾਂ ਤੋਂ ਬਾਹਰ ਆ ਜਾਂਦਾ ਉਹ ਮੁੜ ਕੇ ਕਦੇ ਥਣਾਂ ਵਿੱਚ ਨਹੀਂ ਗਿਆ। ਤੇ ਜਿਹੜੇ ਸਵਾਸ ਤੇਰੇ ਬਿਨਾਂ ਜਪਣ ਦੇ ਬੀਤ ਗਏ ਹਨ ਕਦੇ ਜੀਵਨ ਵਿੱਚ ਆਉਣਗੇ ਨਹੀਂ, ਕਦੇ ਨਹੀਂ ਆਉਣ ਵਾਲੇ। ਇਸ ਲਈ ਇਹਨਾਂ ਅਮੋਲਕ ਸਵਾਸਾਂ ਨੂੰ ਕੌਡੀਆਂ ਦੇ ਭਾਣਾਂ ਵਿੱਚ ਮਿੱਟੀ ਵਿੱਚ ਨਾ ਰੁਲਾ। ਐਸਾ ਨਾ ਹੋਵੇ ਕਿ ਜਿਸ ਵਾਹਿਗੁਰੂ ਨੇ ਤੈਨੂੰ ਅਮੋਲਕ ਸਵਾਸਾਂ ਦੀ ਪੂੰਜੀ ਦਿੱਤੀ ਹੈ, ਜਦੋਂ ਤੂੰ ਜਾਵੇਂ ਤਾਂ ਤੇਰੇ ਕੋਲ ਕੱਖ ਵੀ ਨਾ ਹੋਵੇ, ਕਿਉਂਕਿ ਜਦੋਂ ਤੂੰ ਆਇਆ ਸੈਂ ਤੇਰੇ ਕੋਲ ਸਵਾਸਾਂ ਦੀ ਪੂੰਜੀ ਸੀ, ਹੁਣ ਜਾਵੇਂ ਤਾਂ ਫਿਰ ਨਾਮ ਦੀ ਪੂੰਜੀ ਬਣ ਕੇ ਲੈ ਜਾ। ਤੇ ਫਿਰ ਬਈ ਤੇਰਾ ਇੱਥੇ ਵੀ ਤੇ ਦਰਗਾਹ ਵਿੱਚ ਵੀ ਆਣਾ ਜਾਣਾ ਤੇਰਾ ਧੰਤਾ ਦੇ ਯੋਗ ਹੋ ਜਾਏਗਾ, ਤੂੰ ਆਦਰਨੀਯ ਹੋ ਜਾਏਗਾ, ਆਦਰ ਪਾਏਗਾ ਭਾਈ, ਜੇ ਅਮੋਲਕ ਸਵਾਸਾਂ ਦੇ ਨਾਲ ਵਣਜ ਕਰੇਗਾ ਨਾਮ ਦੇ। ਨਾਮ ਦੇ ਵਣਜ ਕਰਨ ਵਾਲੇ, ਨਾਮ ਦੇ ਵਣਜਾਰੇ ਜੋ ਹਨ ਉਹ ਧਨਵੰਤ ਹਨ। ਦੁਨਿਆਵੀ ਮਾਇਆ ਦੇ ਵਣਜਾਰੇ ਹਜ਼ੂਰ ਕਹਿੰਦੇ ਹਨ ਉਹਨਾਂ ਵਰਗਾ ਤਾਂ ਕੋਈ ਮੰਗਤਾ ਨਹੀਂ, ਕਿਉਂਕਿ ਜਿਉਂ ਪਾਵਕ ਈਧਨ ਨਹੀਂ ਦਰਾਪੈ। ਮਾਇਆ ਦਾ ਲਾਲਚੀ ਕਦੇ ਰਜਦਾ ਨਹੀਂ, ਕਦੇ ਨਹੀਂ ਰਜ ਸਕਦਾ। ਹਜ਼ੂਰ ਕਹਿੰਦੇ ਨੇ ਜਿਸ ਤਰ੍ਹਾਂ ਅੱਗ ਨਹੀਂ ਨਾ ਰਜਦੀ, ਜਿਤਨੀਆਂ ਮਰਜ਼ੀ ਹਨ ਲੱਕੜਾਂ ਪਾਈ ਜਾਓ, ਕਦੇ ਅੱਗ ਇਹ ਨਹੀਂ ਕਹਿੰਦੀ ਬਈ ਮੇਰਾ ਪੇਟ ਭਰ ਗਿਆ। ਇਸੇ ਤਰ੍ਹਾਂ ਸੰਸਾਰ ਦੀ ਮਾਇਆ ਦਾ ਲਾਲਚ ਹੈ, ਆਖਿਆ ਜੇ ਲਾਲਚ ਕਰਨਾ ਹੈ ਤਾਂ ਇਹ ਕੀਤਾ ਕਰ ਕਿ ਥੋੜਾ ਸਮਾਂ ਹੋਰ ਨਿਤਨੇਮ ਕਰ ਲਵਾਂ। ਇੱਕ ਪਾਠ ਕੀਤਾ ਸੁਖਮਨੀ ਸਾਹਿਬ ਦਾ, ਦੂਜਾ ਵੀ ਕਰ ਲਵਾਂ, ਪਤਾ ਨਹੀਂ ਅਗਲੇ ਆਉਣ ਵਾਲੇ ਸਵਾਸ ਕਿਹੋ ਜਿਹੇ ਹੋਣਗੇ, ਹੈਨ ਕਿ ਨਹੀਂ ਹਨ। ਕੋਈ ਨੇਕ ਕੰਮ ਕਰ ਰਿਹਾ ਹੋਰ ਵਧੇਰੇ ਕਰ, ਕਿਉਂਕਿ ਇਹ ਸਮਾਂ ਹੀ ਤੇਰੇ ਨਾਲ ਜਾਏਗਾ। ਕਰਮੀ ਆਪੋ ਆਪਣੀ, ਆਪਣੇ ਆਪਣੇ ਕਰਮਾਂ ਦਾ ਖਟਿਆ ਖਾਣਾ। ਜਿਹੜੇ ਚੰਗੀ ਕਰਨੀ ਕਮਾਈ ਕਰਕੇ ਜਾਣਗੇ ਇੱਥੇ ਵੀ ਆਦਰ ਪਾਉਂਦੇ ਹਨ, ਦਰਗਾਹ ਵਿੱਚ ਵੀ ਆਦਰ ਪਾਉਂਦੇ ਹਨ। ਇਸ ਲਈ ਹਜ਼ੂਰ ਦਾ ਬਚਨ ਹੈ ਭਾਈ, ਨਾਮ ਜਪ ਜਪ ਕੇ ਆਪਣਾ ਜੀਵਨ ਸਫਲ ਕਰ ਲੈ।

ਕਿ ਜੰਮ ਦਾ ਡੰਡ ਬੜਾ ਬਹੁਤ ਬੁਰਾ ਹੈ, ਕਿਉਂਕਿ ਜਿਸ ਵਾਹਿਗੁਰੂ ਨੇ ਸਾਨੂੰ ਅਮੋਲਕ ਸਵਾਸ ਬਖਸ਼ੇ ਹਨ ਸੰਸਾਰ ਵਿੱਚ ਭੇਜਿਆ, ਇਹਨਾਂ ਸਵਾਸਾਂ ਦਾ ਬਈ ਉਸਨੇ ਪੁੱਛਣਾ ਹੈ ਬਈ ਇਹਨਾਂ ਸਵਾਸਾਂ ਨਾਲ ਤੂੰ ਕੀ ਕੀਤਾ ਬਈ। ਜੇ ਤਾਂ ਅਮੋਲਕ ਹੀਰਿਆਂ ਲਾਲਾਂ ਤੋਂ ਮਹਿੰਗੇ ਸਵਾਸਾਂ ਦੇ ਨਾਲ ਜੇ ਤੂੰ ਨਾਮ ਦਾ ਵਣਜ ਕੀਤਾ ਤਾਂ ਤੇਰਾ ਆਉਣਾ ਔਰ ਜਾਣਾ ਤਨਤਾ ਦੇ ਯੋਗ ਹੈ। ਨਹੀਂ ਤੇ ਫਿਰ ਕਬੀਰ ਜੀ ਕਹਿੰਦੇ ਜੰਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਿਹਾ ਜਾਏ। ਤਾਂ ਕਬੀਰ ਜੀ ਨੂੰ ਸਵਾਲ ਕੀਤਾ ਗਿਆ, ਮਹਾਰਾਜ ਤੁਸੀਂ ਇਸ ਡੰਡ ਤੋਂ ਕਿਵੇਂ ਬਚੇ ਹੋ? ਤਾਂ ਕਬੀਰ ਜੀ ਕਹਿੰਦੇ ਏਕ ਜੋ ਸਾਧੂ ਮੋਹ ਮਿਲਿਓ ਤਿੰਨ ਲਿਓ ਅੰਚਲ ਲਾਏ। ਇੱਕ ਮੈਨੂੰ ਸਾਧੂ ਪੂਰਨ ਗੁਰੂ ਸਤਿਗੁਰੂ ਮੈਨੂੰ ਮਿਲ ਪਏ ਹਨ ਜਿਨ੍ਹਾਂ ਨੇ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਿਆ, ਇਸ ਲਈ ਹੁਣ ਜਮਾਂ ਦੀ ਅੱਗ ਮੈਨੂੰ ਨਹੀਂ ਪੋ ਸਕਦੀ। ਇਸੇ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਮੰਗ ਕਰ ਰਹੇ ਹਨ ਕਿ ਮਾਧੋ ਸਾਧੂ ਜਨ ਦਿਓ ਮਿਲਾਏ। ਧੰਨ ਗੁਰੂ ਰਾਮਦਾਸ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ। ਆਓ ਅਸੀਂ ਵੀ ਇਹ ਦਾਤ ਗੁਰੂ ਕੋਲੋਂ ਮੰਗੀਏ।

ਅਸੀਂ ਆਪਣੇ ਸਰੀਰ ਬਾਰੇ ਸੋਚਿਆ ਕਿ ਕਦੀ ਕਿਸੇ ਨੇ ਆਪਣੀ ਜ਼ਬਾਨ ਬਾਰੇ ਸੋਚਿਆ? ਅਗਰ ਪਰਮਾਤਮਾ ਨੇ ਸਾਨੂੰ ਜ਼ਬਾਨ ਨਾ ਦਿੱਤੀ ਹੁੰਦੀ ਤੇ ਸਾਡਾ ਜੀਵਨ ਕਿਹੋ ਜਿਹਾ ਹੁੰਦਾ? ਧਨ ਦੌਲਤ ਸੁੱਖ ਦੇ ਸਮਾਨ ਕਿਤਨੇ ਵੀ ਹੋਣ, ਰੰਗ ਰੂਪ ਸਭ ਕੁਝ ਹੋਵੇ, ਪਰ ਜੇ

ਅਸੀਂ ਕਿਸੇ ਨੂੰ ਆਪਣੇ ਮਨ ਦੀ ਗੱਲ ਕਹਿ ਸਕਦੇ ਹਾਂ ਔਰ ਜ਼ੁਬਾਨ ਦੇ ਨਾਲ ਹੀ ਉਸ ਪ੍ਰਭੂ ਦਾ ਸਿਮਰਨ ਵੀ ਕਰਨਾ। ਪਰ ਸਤਿਗੁਰੂ ਜੀ ਕਹਿੰਦੇ ਹਨ ਇਹ ਰਸਨਾ ਤੂੰ ਪ੍ਰਭੂ ਦਾ ਸਿਮਰਨ ਤੇ ਛੱਡ ਦਿੱਤਾ ਪਰ ਰਸਾਂ ਕਸਾਂ ਵਿੱਚ ਤੂੰ ਪੈ ਗਈ। ਅੱਜ ਜੇ ਚੰਗਾ ਖਾਧਾ ਤੇ ਆਪਾਂ ਕਹਿ ਦਿੰਦੇ ਹਾਂ ਅੱਜ ਬੜਾ ਸਵਾਦ ਆਇਆ, ਕੱਲ ਇਸ ਤੋਂ ਵੀ ਵਧੀਆ ਭੋਜਨ ਹੋਵੇ, ਕੋਈ ਹੋਰ ਚੰਗੀ ਚੀਜ਼। ਇਹ ਜਿਹੜੀ ਜ਼ੁਬਾਨ ਹੈ ਖਾ ਖਾ ਕੇ ਨਹੀਂ ਰੱਜਦੀ, ਸਵਾਦ ਦੇਖ ਦੇਖ ਕੇ ਇਹ ਜ਼ੁਬਾਨ ਨਹੀਂ ਰੱਜਦੀ। ਅੱਜ ਜੋ ਖਾਧਾ ਕੱਲ ਇਸ ਤੋਂ ਵੀ ਵਧੀਆ ਚਾਹੀਦਾ, ਜੋ ਅਗਲੇ ਦਿਨ ਖਾਧਾ ਪਰਸੋਂ ਉਸ ਤੋਂ ਵੀ ਵਧੀਆ ਚਾਹੀਦਾ।

ਭੁੱਖੇ ਘੱਟ ਮਰਦੇ ਨੇ, ਬਹੁਤੇ ਖਾਣ ਵਾਲੇ ਜ਼ਿਆਦਾ ਮਰਦੇ ਨੇ। ਇਹ ਰਸਨਾ ਸਤਿਗੁਰ ਜੀ ਉਪਦੇਸ਼ ਕਰ ਰਹੇ ਨੇ, ਇਹ ਰਸਨਾ ਤੂੰ ਅੰਨ ਰਸ ਰਾਜ ਰਹੀ। ਅੰਨ ਰਸ ਕਹਿੰਦੇ ਨੇ ਹੋਰ ਰਸ, ਹੋਰ ਰਸਾਂ ਵਿੱਚ ਤੇ ਪੈ ਗਈ, ਇਹ ਵੀ ਖਾ ਲਵਾਂ, ਉਹ ਵੀ ਖਾ ਲਵਾਂ। ਕਿਸੇ ਦੀ ਨਿੰਦਿਆ ਚੁਗਲੀ ਕੀਤੀ, ਕਿਸੇ ਨੂੰ ਮਾੜਾ ਕਿਹਾ, ਕਿਸੇ ਨੂੰ ਗਾਲਾਂ ਕੱਢੀਆਂ, ਮਾੜੀ ਗੱਲ ਕਰਕੇ ਕਿਸੇ ਦਾ ਘਰ ਬਰਬਾਦ ਕਰ ਦਿੱਤਾ, ਇਹ ਕੰਮ ਤੇ ਤੂੰ ਕੀਤਾ। ਪਰ ਇਹ ਰਸਨਾ ਤੂੰ ਪ੍ਰਭੂ ਦਾ ਸਿਮਰਨ ਨਹੀਂ ਕੀਤਾ। ਖਾਣ ਦੇ ਵੀ ਰਸ ਹਨ, ਝੂਠ ਬੋਲਣਾ ਵੀ ਤਾਂ ਰਸ ਹੈ, ਨਿੰਦਿਆ ਚੁਗਲੀ ਕਰਨੀ ਵੀ ਤਾਂ ਰਸ ਹੈ, ਇਹ ਤੇ ਸਾਰੇ ਹੀ ਰਸ।

ਆਪਣੇ ਪੱਲੇ ਨਹੀਂ ਪਾਉਂਦੀ ਪਾਵ ਹੈ ਜ਼ੁਬਾਨ ਜਦੋਂ ਤੋਂ ਨਾਮ ਜਪਣ ਲੱਗ ਪਵੇਗੀ ਮਨ ਕਰਕੇ ਫਿਰ ਕਦੀ ਆਪਣੀ ਜ਼ੁਬਾਨ ਤੋਂ ਕਿਸੇ ਨੂੰ ਮਾੜਾ ਨਹੀਂ ਬੋਲੇਗੀ ਐ ਰਸਨਾ।

ਉਹ ਸਾਰੇ ਰਸ ਜਿਹੜੇ ਝੂਠੇ ਹਨ ਉਹ ਵਿਸਰ ਜਾਣਗੇ, ਭੁੱਲ ਜਾਣਗੇ। ਪਰ ਕਦੋਂ? ਉਸ ਵੇਲੇ ਜਾਂ ਹਰ ਵਸੇ ਮਨ ਆਏ। ਜਦੋਂ ਹਰੀ ਮਨ ਵਿੱਚ ਵਸ ਜਾਏਗਾ ਤੇ ਉਹ ਵਸੇਗਾ ਤਾਂ

ਤੇ ਹੁਣ ਆਪਾਂ ਜਿਤਨੇ ਵੀ ਕਹਿਣ ਸੁਣਨ ਵਾਲੇ ਹਾਂ ਆਪਣੇ ਆਪਣੇ ਮਨਾਂ ਵਿੱਚ ਝਾਤੀ ਮਾਰੀ ਦਿਨ ਦੇ ਵਿੱਚ ਕਿਤਨਾ ਝੂਠ ਬੋਲਦੇ ਹਾਂ ਕਿਤਨੀਆਂ ਨਿੰਦਿਆ ਚੁਗਲੀ ਕਰਦੇ ਹਾਂ ਕਿਤਨਾ ਕੁਝ ਇਸ ਜ਼ਬਾਨ ਦੇ ਨਾਲ ਖਾਂਦੇ ਹਾਂ ਕਿਤਨੀ ਬੁਰਿਆਈ ਕਰਦੇ ਹਾਂ ਇਹ ਤੇ ਹਰ ਬੰਦਾ ਜਾਣਦਾ ਤੇ ਆਓ ਪਹਿਲਾਂ ਵਿਚਾਰ ਕਰੀਏ ਜਿਹੜੇ ਆਪਣੀ ਜ਼ਬਾਨ ਦੇ ਨਾਲ ਝੂਠ ਬੋਲਦੇ ਨੇ ਨਿੰਦਿਆ ਚੁਗਲੀ ਕਰਦੇ ਨੇ ਖਾਣ ਦੇ ਚਸਕੇ ਹਨ ਜ਼ਬਾਨ ਨੂੰ ਉਹਨਾਂ ਬਾਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੀ ਉਪਦੇਸ਼ ਕਰਦੇ ਹਨ।

ਜਿਹੜਾ ਆਪਣੀ ਰਸਨਾ ਦੇ ਨਾਲ ਸਿਮਰਨ ਨਹੀਂ ਕਰੇਗਾ ਉਹ ਵਾਰ ਵਾਰ ਜੰਮਦਾ ਮਰਦਾ ਰਹੇਗਾ, ਦੁੱਖਾਂ ਵਿੱਚ ਪਿਆਰ ਹੋਵੇਗਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ

ਜੇ ਇਹ ਜ਼ੁਬਾਨ ਨਾਮ ਨਹੀਂ ਜਪਦੀ, ਉਸ ਵਾਹਿਗੁਰੂ ਦਾ ਸਿਮਰਨ ਨਹੀਂ ਕਰਦੀ, ਤੇ ਸਤਿਗੁਰ ਜੀ ਕਹਿੰਦੇ ਨੇ ਇਸ ਰਸਨਾ ਨੂੰ, ਇਸ ਜ਼ੁਬਾਨ ਨੂੰ ਤਿਲ ਤਿਲ ਕਰਕੇ ਕੱਟਦਿਆਂ ਭਾਵ ਇਸ ਜ਼ੁਬਾਨ ਦੇ

ਮੈਂ ਇੱਕ ਗੱਭਰੂ ਨੌਜਵਾਨ ਮਾਰਿਆ ਉਹਦੀ ਜੇਬ ਦੇ ਵਿੱਚੋਂ ਕੌਡੀਆਂ ਨਿਕਲੀਆਂ ਇਹ ਕੌਡੀਆਂ ਪਹਿਲਾਂ ਹੋਇਆ ਕਰਦੀਆਂ ਸਨ ਉਹ ਕੌਡੀਆਂ ਲੈ ਕੇ ਮੈਂ ਮਾਂ ਨੂੰ ਕਿਹਾ ਮਾਂ ਐਡਾ ਸੋਹਣਾ ਮੈਂ ਜਵਾਨ

ਕੌਡੀਆਂ ਬਦਲੇ ਤੂੰ ਇੱਕ ਜਾਨ ਲਈ। ਇਹ ਜਿਹੜੀਆਂ ਮੱਛੀਆਂ ਨੇ ਇਹਨਾਂ ਵਿੱਚ ਵੀ ਤੇ ਜਾਨ ਸੀ, ਕਿਸੇ ਨੇ ਇਹਨਾਂ ਨੂੰ ਵੀ ਤੇ ਮਾਰਿਆ। ਇਹਨਾਂ ਕੌਡੀਆਂ ਬਦਲੇ ਮੈਂ ਕਿਤਨੀਆਂ ਮੱਛੀਆਂ ਲੈ ਕੇ ਆਈਆਂ, ਤੂੰ ਇੱਕ ਜਾਨ ਲਈ ਇੱਥੇ ਤੇ ਕਿੰਨੀਆਂ ਜਾਨਾਂ ਕਿਸਨੇ ਲਈਆਂ। ਨਾ ਕੋਈ ਪੁੰਨ ਹੈ ਤੇ ਨਾ ਕੋਈ ਬਾਪ, ਬਸ ਮਾਂ ਦੀ ਇਹ ਗੱਲ ਪੱਲੇ ਬੰਨ ਲਈ। ਉਸ ਦਿਨ ਤੋਂ ਮੈਂ ਪ੍ਰਣ ਕਰ ਲਿਆ ਕਿ ਕਿਸੇ ਕੋਲੋਂ ਕੁਝ ਮਿਲੇ ਭਾਵੇਂ ਨਾ ਮਿਲੇ, ਮੈਂ ਕਿਸੇ ਨੂੰ ਜਿੰਦਾ ਨਹੀਂ ਜਾਣਦੇ। ਤੁਸੀਂ ਹੁਣ ਧੌਣਾ ਨੀਵੀਆਂ ਕਰੋ, ਮੈਂ ਤੁਹਾਡੇ ਸਿਰ ਵੱਢਣੇ। ਸਾਸੰਗ, ਬੱਚੇ ਦਾ ਪਹਿਲਾ ਗੁਰੂ ਉਸ ਦੀ ਮਾਂ ਹੁੰਦੀ। ਜੇ ਮਾਂ ਚੰਗੀ ਸਿੱਖਿਆ ਦੇਵੇ ਤੇ ਬੱਚਾ ਨੇਕ ਔਰ ਚੰਗਾ ਬਣੇਗਾ, ਪਰ ਜੇ ਮਾਂ ਹੀ ਆਪਣੀ ਜ਼ਬਾਨ ਤੋਂ ਮਾੜੀ ਸਿੱਖਿਆ ਦੇਵੇਗੀ ਤੇ ਫਿਰ ਬੱਚੇ ਦਾ ਜੀਵਨ ਤੇ ਵਿਗੜੇਗਾ। ਕਈ ਵਾਰੀ ਮਾਵਾਂ ਹੀ ਬੱਚਿਆਂ ਦਾ ਜੀਵਨ ਵਿਗਾੜਦੀਆਂ ਹਨ, ਝੂਠ ਬੋਲਣ ਦੀ ਆਦਤ ਪਾ ਕੇ, ਚੋਰੀ ਕਰਨ ਦੀ, ਚੀਜ਼ ਲੁਕਾਉਣ ਦੀ ਆਦਤ ਪਾ ਕੇ। ਹੁਣ ਮਾਂ ਨੇ ਕਿਹਾ ਕੋਈ ਪਾਪ ਨਹੀਂ ਕੋਈ ਪੁੰਨ ਨਹੀਂ, ਤੇ ਪੁੱਤਰ ਨੇ ਮੰਨ ਲਿਆ। ਆਰੀਆ ਸਮਾਜ ਦੇ ਸੱਤ ਰਿਖੀ ਇਹਨਾਂ ਨੇ ਧੌਣਾ ਨੀਵੀਆਂ ਕੀਤੀਆਂ ਤੇ ਵਾਲਮੀਕਿ ਕੁਹਾੜਾ ਸਿਰ ਤੋਂ ਤਾਂ ਚੁੱਕਿਆ, ਲੱਗੇ ਹਨ ਇਹਨਾਂ ਨੂੰ ਮਾਰਨ, ਪਰ ਹੱਥ ਥੱਲੇ ਨਹੀਂ ਆਉਂਦਾ। ਭਾਈ ਗੁਰਦਾਸ ਜੀ ਬਿਆਨ ਕਰਦੇ ਹਨ, ਮਾਰਨ ਨੂੰ ਲੋਚੇ ਕਣਾ, ਕੱਢ ਨਾ ਹੰਗੇ ਹੱਥ ਉਗਾੜਾ। ਬੜੀ ਕੋਸ਼ਿਸ਼ ਕਰਦਾ ਹੈ ਕਿ ਮਹਾਂਪੁਰਸ਼ਾਂ ਦੇ ਸਿਰ ਵੱਢਦੇ ਹਾਂ, ਪਰ ਹੱਥ ਥੱਲੇ ਨਹੀਂ ਆਉਂਦਾ। ਤੇ ਮਹਾਂਪੁਰਸ਼ ਕਹਿਣ ਲੱਗੇ, ਵਾਲਮੀਕਿ ਜੇ ਸਾਨੂੰ ਮਾਰਨਾ ਹੈ ਤੇ ਜਲਦੀ ਮਾਰ, ਤਰਸਾ ਕਿਉਂ ਰਿਹਾ।

ਤੁਹਾਡੇ ਵਾਸਤੇ ਮੈਂ ਪਾਪ ਕਰਦਾ। ਅੰਤ ਵੇਲੇ ਜਦ ਲੇਖਾ ਹੋਵੇਗਾ ਤੂੰ ਮੇਰਾ ਸਾਥ ਦੇਵੀਂ। ਤੇ ਮਾਂ ਨੇ ਕਿਹਾ ਬੇਟਾ

ਜਿਨ੍ਹਾਂ ਧੀਆਂ ਪੁੱਤਰਾਂ ਵਾਸਤੇ ਜਿਸ ਪਰਿਵਾਰ ਵਾਸਤੇ ਮੈਂ ਠੱਗੀਆਂ ਕਰਦਾ ਪਾਪ ਕਰਦਾ ਕਿ ਇਹ ਸਾਰੇ ਖੁਸ਼ ਰਹਿਣ, ਅੱਜ ਉਨ੍ਹਾਂ ਨੇ ਕਹਿ ਦਿੱਤਾ

ਦੇ ਹਨ ਤੇ ਮਰਗਿਆਂ ਦੇ ਨਾਲ ਪਾਉਣ ਜਾਵੇਗਾ। ਬਾਲਮੀ ਕਹਿਣ ਲੱਗੇ, ਮੇਰੇ ਤੇ ਕਿਰਪਾ ਕਰੋ, ਮੈਨੂੰ ਉਪਦੇਸ਼ ਦਿਓ। ਸੱਤਾ ਮਹਾਂਪੁਰਸ਼ਾਂ ਨੇ ਵਿਚਾਰ ਕੀਤੀ ਕਿ ਬਾਲਮੀਕ ਨੂੰ ਸਿੱਧਾ ਉਪਦੇਸ਼ ਦਿੱਤਾ ਤੇ ਇਹਦੇ ਤੇ ਅਸਰ ਨਹੀਂ ਹੋਣਾ, ਕਿਉਂਕਿ ਮਨ ਕਠੋਰ ਹੋ ਚੁੱਕਾ ਸੀ। ਕਹਿਣ ਲੱਗੇ, ਇੱਥੇ ਬੈਠ ਜਾ ਤੇ ਬਹਿ ਕੇ ਹੁਣ ਤੂੰ ਮਰਾ ਮਰਾ

ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਨਾਂ ਤੇ ਸਿੱਕਾ ਨਹੀਂ ਚਲਾਇਆ, ਬਲਕਿ ਧੰਨ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ਤੇ ਇਹ ਸਿੱਕਾ ਚਲਾਇਆ।

ਦੋ ਆਲਮ ਕਹਿੰਦੇ ਨੇ ਦੋ ਜਹਾਨ ਤੇਗੇ ਤੇਗੇ ਕਿਹਾ ਹੈ ਤਲਵਾਰ ਨੂੰ ਕਿਰਪਾਨ ਨੂੰ ਨਾਨਕ ਸਾਹਿਬ ਅਸਤ ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਨ ਫਜਲੇ ਸੱਚਾ ਸਾਹਿਬ ਅਸਤ ਫਜਲੇ ਕਹਿੰਦੇ ਨੇ ਮੇਹਰ ਕਿਰਪਾ ਇਹਨਾਂ ਦੋਨਾਂ ਲਾਈਨਾਂ ਦਾ ਅਰਥ ਇਹ ਸਿੱਕਾ ਦੋਹਾਂ ਜਹਾਨਾਂ ਵਾਸਤੇ ਹੈ ਗੁਰੂ ਨਾਨਕ ਦੇਵ ਜੀ ਦੀ ਤਲਵਾਰ ਨਾਲ ਅਤੇ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦੁਆਰਾ ਇਹ ਸਿੱਕਾ

ਕਿ ਇਹ ਜਿਹੜਾ ਸਿੱਖ ਰਾਜ ਦਾ ਸਿੱਕਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਦੁਆਰਾ ਮੈਂ ਚਾਲੂ ਕਰ ਰਿਹਾ। ਇਸ ਰਾਜ ਵਿੱਚ ਸਭ ਬਰਾਬਰ ਨੇ, ਇੱਥੇ ਸਾਰਿਆਂ ਨੂੰ।

ਆਪਣੇ ਬੱਚਿਆਂ ਨੂੰ ਕੁਰਬਾਨ ਕਰ ਦਿੱਤਾ, ਆਪਣੇ ਪਿਆਰੇ ਸਾਥੀਆਂ ਨੂੰ ਵਾਰੀ ਵਾਰੀ ਮੌਤ ਦੇ ਮੂੰਹ ਵਿਚ ਧਕੇਲ ਦਿੱਤਾ, ਆਪਣਾ ਧਨ ਦੌਲਤ ਸੰਪਤੀ ਸੁਖ ਚੈਨ ਜਵਾਨੀ ਸਭ ਕੁਛ ਇਉਂ ਸਵਾਹਾ ਕਰ ਦਿੱਤਾ ਜਿਵੇਂ ਕੋਈ ਯੱਗ ਕਰਨ ਵਾਲਾ ਕਿਸੇ ਮਹਾਨ ਹਵਨ ਕੁੰਡ ਵਿਚ

ਜਿਹੜਾ ਕਿ ਵੈਰਾਗ ਦੀ ਨੀਂਦ ਵਿਚ ਸੁੱਤਾ ਪਿਆ ਸੀ ਉਸ ਨੂੰ ਵੈਰਾਗਮਈ ਨੀਂਦਰ ਤੋਂ ਜਗਾਉਣ ਆਏ ਉਹ ਆਦਮੀ ਜੀ ਦਾ ਨਾਂ ਸੀ ਮਾਧੋ ਦਾਸ। ਇਸ ਤੋਂ ਪਹਿਲਾਂ ਕਦੀ ਉਸਦਾ ਨਾਮ ਨਾਰਾਇਣ ਗਿਰੀ ਵੀ ਸੀ ਅਤੇ ਇਸ ਤੋਂ ਪਹਿਲਾਂ ਉਸਦੇ ਮਾਤਾ ਪਿਤਾ ਉਸ ਨੂੰ ਲਕਸ਼ਮਣ ਦੇਵ ਕਹਿੰਦੇ ਹੁੰਦੇ ਸਨ। ਇਸ ਲਕਸ਼ਮਣ ਦੇਵ ਨਾਰਾਇਣ ਗਿਰੀ ਮਾਧੋ ਦਾਸ ਬੈਰਾਗੀ ਜਿਹੜਾ ਜੰਗਲ ਵਿਚ ਬੈਠਾ ਯੋਗ ਸਾਧਨਾ ਕਰਦਾ ਹੈ ਇਸ ਨੂੰ ਵੈਰਾਗਮਈ ਨੀਂਦਰ ਤੋਂ ਜਗਾਉਣ ਵਾਸਤੇ ਯੁਗ ਪੁਰਸ਼ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਦੇੜ ਵੱਲ ਗੋਦਾਵਰੀ ਨਦੀ ਦੇ ਕਿਨਾਰੇ ਵੱਲ

ਇਹ ਦੇਖਣ ਵਾਸਤੇ ਆਪਣੇ ਆਸ਼ਰਮ ਨੂੰ ਤੁਰ ਪਿਆ ਕਿਹੜਾ ਮਹਾਂਪੁਰਸ਼ ਮੇਰੇ ਪਲੰਗ ਤੇ ਬੈਠੇ ਜਿਸ ਨੂੰ ਮੈਂ ਬੜੀ ਕੋਸ਼ਿਸ਼ ਕੀਤੀ ਪਰ ਉਹ ਪਲੰਗ ਹਿੱਲ ਨਾ ਸਕਿਆ। ਮਾਧੋਦਾਸ ਬੈਰਾਗੀ ਜਿਸ ਵਕਤ ਆਪਣੇ ਆਸ਼ਰਮ ਵਿੱਚ ਪਹੁੰਚਿਆ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਲੰਗ ਤੇ ਬੈਠੇ ਹਨ। ਚਾਰ ਚੁਫੇਰੇ ਸਿੱਖ ਯੋਧੇ ਸ਼ਸਤਰਾਂ ਨਾਲ ਸਜੇ ਖੜੇ ਹਨ।

ਸਾਧਨਾ ਵਿੱਚ ਮਗਨ ਰਿਹਾ ਸੀ। ਇਸ ਤਪੱਸਿਆ ਦੁਆਰਾ ਉਹਦੀ ਆਤਮਾ ਜਾਗ ਪਈ ਸੀ, ਉਸ ਦੇ ਅੰਦਰ ਪਵਿੱਤਰਤਾ ਸੀ, ਸਫਾਈ ਸੀ, ਉੱਚਤਾ ਸੀ। ਇਸ ਜਾਗ੍ਰਿਤ ਆਤਮਾ ਨੇ ਗੁਰੂ ਮਹਾਰਾਜ ਜੀ ਨੂੰ ਵੇਖਦੇ ਸਾਰ ਹੀ ਪਹਿਚਾਣ ਲਿਆ। ਉਸ ਮਹਾਂਪੁਰਖ ਬਾਰੇ ਵੀ ਇਸ ਮਾਧੋਦਾਸ ਬੈਰਾਗੀ ਨੇ ਸੁਣਿਆ, ਉਹ ਮਹਾਂਪੁਰਸ਼ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਤਿਲਕ ਅਤੇ ਜੰਜੂ ਦੀ ਰੱਖਿਆ ਲਈ ਦਿੱਲੀ ਚਾਂਦਨੀ ਚੌਕ ਵਿਖੇ ਆਪਣਾ ਸਿਰ ਦਿੱਤਾ।

ਅਤੇ ਮੁਸਕਰਾਉਂਦੀ ਆਵਾਜ਼ ਵਿਚ ਆਖਿਆ, ਮੈਂ ਗੋਬਿੰਦ ਸਿੰਘ ਹਾਂ। ਬੈਰਾਗੀ ਨੇ ਫਟੀਆਂ ਫਟੀਆਂ ਅੱਖਾਂ ਨਾਲ ਉਨ੍ਹਾਂ ਵੱਲ ਤੱਕਿਆ ਜਿਨ੍ਹਾਂ ਨੂੰ

ਅਤੇ ਉਸਦੇ ਤਪ ਦੁਆਰਾ ਕਠੋਰ ਬਣੇ ਹੋਏ ਸਰੀਰ ਨੂੰ ਇਉਂ ਤੱਕਿਆ ਜਿਵੇਂ ਉਹਨਾਂ ਦੀਆਂ ਅੱਖਾਂ ਦੋ ਹੱਥ ਹੋਣ ਅਤੇ ਉਸ ਨੂੰ ਘੁੱਟ ਕੇ ਆਪਣੇ ਸੀਨੇ ਨਾਲ

ਚਰਨਾਂ ਨੂੰ ਚੁੰਮਦਾ ਹੋਇਆ ਕਹਿਣ ਲੱਗਾ, ਮੈਂ ਤੁਹਾਡਾ ਬੰਦਾ ਗੁਰੂ ਜੀ, ਮੈਂ ਤੁਹਾਡਾ ਬੰਦਾ। ਮੈਂ ਤੁਹਾਡੀ ਬੜੀ ਉਡੀਕ ਕੀਤੀ, ਬੜਾ ਢੂੰਡਿਆ, ਬੜਾ ਲੱਭਿਆ, ਅੱਜ ਤੁਸੀਂ ਮਿਲੇ, ਮੈਨੂੰ ਸ਼ਾਂਤੀ ਨਸੀਬ ਹੋਈ, ਮੇਰੀ ਮੰਜ਼ਿਲ ਮੈਨੂੰ ਮਿਲ ਗਈ। ਗੁਰੂ ਜੀ ਨੇ ਮਾਧੂ ਦਾਸ ਨੂੰ ਉਠਾ ਕੇ ਆਪਣੇ ਕੋਲ ਬਿਠਾਇਆ, ਪਿਆਰ ਨਾਲ ਕਿਹਾ, ਜਾਣਦੇ ਹੋਏ ਵੀ ਪੁੱਛਦੇ ਨੇ ਤੂੰ ਬੈਰਾਗੀ ਕਿਉਂ ਬਣਿਆ, ਤਾਂ ਮਾਧੂ ਦਾਸ ਨੇ ਆਪਣੀ ਕਹਾਣੀ ਸੁਣਾਈ। ਇੱਕ ਹਿਰਨੀ ਦਾ ਮੈਂ ਸ਼ਿਕਾਰ ਕੀਤਾ, ਉਹ ਮਰੀ, ਉਹਦੇ ਬੱਚੇ ਵੀ ਤੜਫ ਤੜਫ ਕੇ

ਜ਼ੋਰਾਵਰ ਸਿੰਘ ਫਤਿਹ ਸਿੰਘ ਜਿਨ੍ਹਾਂ ਦੀ ਉਮਰ 6 ਸਾਲ 7 ਸਾਲ ਦੇ ਲਗਭਗ, ਉਹਨਾਂ ਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ। ਇਹ ਸਾਰੀਆਂ ਗੱਲਾਂ ਮਾਧੋ ਦਾਸ ਨੇ ਸੁਣੀਆਂ, ਉਹਦੀਆਂ ਅੱਖਾਂ ਵਿੱਚੋਂ

ਪੰਜ ਸਿੰਘ ਅਨੇਕਾਂ ਵਸਤੂਆਂ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜ਼ਾਲਮਾਂ ਦਾ ਨਾਸ ਕਰਨ ਵਾਸਤੇ ਨਾਦੇੜ ਤੋਂ ਗੋਦਾਵਰੀ ਦੇ ਕੰਢੇ ਤੋਂ

ਪੰਜਾਬ ਵੱਲ ਤੋਰਿਆ ਜਿਹੜਾ ਕਿਆਮਤਾਂ ਜਗਾਉਂਦਾ ਪਚਾਲ ਲਿਆਉਂਦਾ ਖੂਨ ਦੀਆਂ ਨਦੀਆਂ ਵਗਾਉਂਦਾ ਹੋਇਆ ਪੰਜਾਬ ਵੱਲ ਵੱਧ ਤੁਰਿਆ। ਕਿਸੇ ਨੇ ਪੁੱਛਿਆ ਬੰਦਾ ਸਿੰਘ ਤੁਸੀਂ ਇਹ ਕੀ ਕਰ ਰਹੇ ਹੋ ਤਾਂ ਬੰਦਾ ਸਿੰਘ ਬਹਾਦਰ ਨੇ ਕਿਹਾ ਮੈਂ ਆਪਣੇ ਵਾਸਤੇ ਕੁਝ ਨਹੀਂ ਕਰ ਰਿਹਾ ਮੈਂ ਜ਼ਾਲਮਾਂ ਦਾ ਨਾਸ਼ ਕਰ ਰਿਹਾ ਉਹਨਾਂ ਕਿਲਿਆਂ ਨੂੰ ਢਾ ਕੇ ਢੇਰੀ ਕਰ ਦਿਆਂਗਾ ਜਿਨ੍ਹਾਂ ਵਿਚ ਜ਼ੁਲਮ ਹੁੰਦੇ ਨੇ ਉਹ ਸ਼ਹਿਰ ਤਬਾਹ ਕਰ ਦਿਆਂਗਾ ਜਿਨ੍ਹਾਂ ਸ਼ਹਿਰਾਂ ਵਿਚ ਮਜ਼ਲੂਮਾਂ ਨੂੰ ਜ਼ਾਲਮ ਤੰਗ ਕਰਦੇ ਨੇ। ਇਹ ਕਹਿੰਦਾ ਹੋਇਆ ਬੰਦਾ

ਆਗਰੇ ਦੇ ਨਾਲ ਲੋਕ ਕਰਿਆ ਕਰਦੇ ਸਨ। ਆਗਰੇ ਸ਼ਹਿਰ ਤੋਂ ਵੀ ਵਧੀਆ ਜੇ ਕੋਈ ਸ਼ਹਿਰ ਹੈ ਤਾਂ ਸਰਹੰਦ ਹੈ। ਜਿਸ ਵਕਤ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਦੇ ਕੋਲ ਪਹੁੰਚਿਆ ਆਪਣੀਆਂ ਫੌਜਾਂ ਦੇ ਨਾਲ, ਔਰ ਇਸੇ ਸਰਹੰਦ ਵੱਲ ਬਾਬਾ ਬੰਦਾ ਸਿੰਘ ਬਹਾਦਰ ਨੇ ਕਹਿਰ ਦੀਆਂ ਨਿਗਾਹ ਨਾਲ ਦੇਖਿਆ। ਉਹ ਨਜ਼ਾਰਾ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਆ ਗਿਆ।

ਉਹਨਾਂ ਜਿਉਂਦਿਆਂ ਨੂੰ ਇੱਥੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਉਹ ਨਜ਼ਾਰਾ ਅੱਖਾਂ ਸਾਹਮਣੇ ਆਇਆ, ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ। ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਫੌਜੀਆਂ ਨੂੰ ਵੰਗਾਰਦਿਆਂ ਹੋਇਆ ਆਖਿਆ, ਇਹੋ ਹੀ ਉਹ ਸਰਹੰਦ ਹੈ ਜਿਸ ਜਗ੍ਹਾ ਮੇਰੇ ਗੁਰੂ ਦੇ ਨੰਨੇ ਨੰਨੇ ਮਾਸੂਮ ਬੱਚਿਆਂ ਨੂੰ ਦੀਵਾਰ ਵਿੱਚ ਚੁਣਿਆ ਗਿਆ। ਮੈਂ ਚਾਹੁੰਦਾ ਇਸ ਸ਼ਹਿਰ ਦਾ ਨਾਮ ਨਿਸ਼ਾਨ ਮਿਟਾ ਦੇ। ਵਜ਼ੀਰ ਖਾਨ, ਉਹਦੇ ਅਹਿਲਕਾਰ ਸਭ ਖਤਮ ਕਰ ਦਿਓ। ਨੀਹਾਂ ਵਿੱਚ ਸਾਹਿਬਜ਼ਾਦੇ ਚਿਣੇ ਗਏ, ਦੇਖੋ ਕੋਈ ਦੀਵਾਰ ਨਾ ਰਹੇ, ਕੋਈ ਮਕਾਨ ਨਾ ਰਹੇ, ਕੋਈ ਕਿਲਾ ਨਾ ਰਹੇ, ਕੋਈ ਛੱਤ ਨਾ ਰਹੇ। ਹਲ ਚਲਾ ਦਿਓ, ਇਸ ਸ਼ਹਿਰ ਨੂੰ ਮਿੱਟੀ ਚ ਮਿਲਾ ਦਿਓ। ਦੇਖਦਿਆਂ ਦੇਖਦਿਆਂ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਨੇ ਸਰਹੰਦ ਤੇ ਹਮਲਾ ਕਰ ਦਿੱਤਾ। ਵਜ਼ੀਰ ਖਾਨ ਆਪਣੇ ਵਜ਼ੀਰਾਂ ਨਾਲ, ਅਹਿਲਕਾਰਾਂ ਨਾਲ, ਜਰਨੈਲਾਂ ਦੇ ਨਾਲ

ਦਿਹਾੜੀ ਤੇ ਸ਼ਹਿਰ ਨੂੰ ਢਾ ਢੇਰੀ ਕਰ ਦਿੱਤਾ। ਵਜ਼ੀਰ ਖਾਨ ਉਹ ਵੀ ਮਾਰਿਆ ਗਿਆ, ਉਹਦੇ ਵਜ਼ੀਰ ਅਹਿਲਕਾਰ ਜਰਨੈਲ ਸਿਪਾਹੀ ਸਭ ਮਾਰੇ ਗਏ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਤੇ ਫਤਿਹ ਕੀਤੀ ਅਤੇ ਜਿਸ ਵਕਤ ਸਰਹੰਦ ਨੂੰ ਫਤਿਹ ਕੀਤਾ ਉਹਦੀ ਇੱਟ ਨਾਲ ਇੱਟ ਵਜਾ ਦਿੱਤੀ ਔਰ ਫਿਰ ਫਤਿਹ ਦਾ ਡੰਕਾ ਵਜਾ ਕੇ ਇਹ ਨਹੀਂ ਕਿਹਾ ਕਿ ਮੈਂ ਜਿੱਤਿਆ, ਹੱਥ ਜੋੜੇ ਤੇ ਕਹਿਣ ਲੱਗੇ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪ ਦੀ ਕਿਰਪਾ ਦੁਆਰਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਅੱਜ ਮੈਂ ਬਦਲਾ ਲੈ ਲਿਆ ਔਰ 7 ਸਾਲ ਜ਼ੁਲਮ ਦੇ ਖਿਲਾਫ ਤਬਾਹੀ ਅਤੇ ਬਰਬਾਦੀ ਦਾ ਇਹ ਤੂਫਾਨ ਬਾਬਾ ਬੰਦਾ ਸਿੰਘ ਬਹਾਦਰ ਨੇ ਉਠਾਈ ਰੱਖਿਆ। ਬਾਬਾ ਬੰਦਾ ਸਿੰਘ ਬਹਾਦਰ ਬੇਸ਼ੱਕ ਆਪ ਨਾ ਰਿਹਾ ਪਰ ਤੁਰਕਾਂ ਦੀ ਹਕੂਮਤ ਨੂੰ ਉਸਨੇ ਮਿੱਟੀ ਵਿਚ ਮਿਲਾ ਕੇ ਰੱਖ ਦਿੱਤਾ ਅਤੇ ਜਦੋਂ ਫਤਿਹ ਕੀਤੀ, ਤੁਰਕਾਂ ਦੀ ਹਕੂਮਤ ਖਤਮ ਕੀਤੀ ਤਾਂ ਉਸ ਵਕਤ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਸਿੱਖ ਰਾਜ ਦਾ ਪਹਿਲਾ ਸਿੱਕਾ ਚਲਾਇਆ ਔਰ ਉਸ ਤੇ ਆਪਣਾ ਨਾਮ ਨਹੀਂ ਗੁਰੂ ਦਾ ਨਾਮ ਲਿਖਾਇਆ। ਸਿੱਕਾ ਜਦ ਹਰ ਦੁ ਆਲਮ ਤੇਗੇ ਨਾਨਕ ਸਾਹਿਬ ਅਸਤ, ਇਹ ਸਿੱਕਾ ਦੋ ਜਹਾਨਾਂ ਵਾਸਤੇ ਹੈ। ਗੁਰੂ ਨਾਨਕ ਦੀ ਤਲਵਾਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦੁਆਰਾ

ਦੇਸ਼ ਕੌਮ ਦੀ ਰੱਖਿਆ ਵਾਸਤੇ, ਮਜ਼ਲੂਮਾਂ ਦੀ ਰੱਖਿਆ ਵਾਸਤੇ ਪੈਦਾ ਕੀਤਾ। ਇਹੋ ਹੀ ਮਕਸਦ ਬਾਬਾ ਬੰਦਾ ਸਿੰਘ ਬਹਾਦਰ ਨੇ ਅਪਣਾਇਆ ਅਤੇ ਆਪਣਾ ਆਪ ਗੁਰੂ ਦੇ ਆਸ਼ੇ ਅਨੁਸਾਰ ਗੁਰੂ ਦੀ ਸੇਵਾ ਕਰਦਿਆਂ ਹੋਇਆ

ਬਾਬਾ ਜੀ ਕਹਿਣ ਲੱਗੇ, ਮਰਦੇ ਉਹ ਨੇ ਜਿਹੜੇ ਰੱਬ ਤੋਂ ਵਿਛੋੜਾ ਪਾ ਜਾਂਦੇ ਨੇ, ਜਿਹਨੇ ਜੀ ਮਰ ਜਾਂਦੇ ਨੇ, ਆਖਾਂ ਜੀਵਾਂ ਦੂਸਰੇ ਮਰ ਜਾਓ। ਸਤਿਗੁਰੂ ਨਾਨਕ ਪਾਤਸ਼ਾਹ ਬਾਬਾ ਨਾਨਕ ਸਿੰਘ ਇੱਕ ਦਿਨ

ਜਦੋਂ ਰਾਤ ਬਦਲੀ ਹੋਵੇਗਾ ਥੋੜਾ ਜਿਹਾ ਫਰਕ ਆਪ ਜੀ ਨੂੰ ਮਹਿਸੂਸ ਹੋਵੇਗਾ। ਸ਼ਬਦ ਦੀ ਸਥਾਈ ਬਾਗੀ ਸ੍ਰੀ ਰਾਮ ਔਰ ਨਾਲ ਹੀ ਬਸੰਤ ਆਪ ਸਾਰੇ ਸ਼ਬਦ ਸਰਵਣ।

ਕਿ ਐਸੇ ਗਰਜਣਗੇ ਕਿ ਤੁਹਾਡੇ ਸ਼ੇਰਾਂ ਦੇ ਜਰਵਾਣਿਆਂ ਦੇ ਇਹ ਰਜਵਾੜਿਆਂ ਦੇ ਝੁੰਡਾਂ ਦੇ ਝੁੰਡ ਇਹਨਾਂ ਦੇ ਇਕੱਠ ਦੇ ਅੱਗੇ ਸੀਸ ਝੁਕਾਉਣਗੇ। ਗਿੱਦੜੋਂ ਸੇ ਮੈਂ ਸ਼ੇਰ ਮਰਵਾਊਂ, ਸਵਾ ਲਾਖ ਸੇ ਏਕ ਲੜਾਊਂ, ਹੋਇਆ ਵੀ ਐਸਾ। ਲੱਖਾਂ ਲੱਖਾਂ ਫੌਜਾਂ ਨਾਲ

ਖੂੰਖਾਰ ਤੇ ਸ਼ਰਾਬੀ ਹਾਥੀ ਨਾਲ ਲੜਨ ਦੀ ਸਮਰੱਥਾ ਰੱਖਣ ਲੱਗ ਪਿਆ। ਇਹ ਗੁਰੂ ਜੀ ਨੇ ਮੌਜਜ਼ਾ ਦਿਖਾਇਆ, ਕ੍ਰਿਸ਼ਮਾ ਦਿਖਾਇਆ। ਇਹ ਖੰਡੇ ਬਾਟੇ ਦੀ ਪਹੁਲ ਦੇ ਕੇ ਐਸੀ ਰੂਹ ਫੂਕ ਦਿੱਤੀ ਕਿ ਮੌਤ ਦਾ ਕੋਈ ਡਰ ਨਹੀਂ, ਕਿਸੇ ਜੁਰਮਾਨੇ ਦਾ ਕੋਈ ਡਰ।

ਕੋਈ ਮੁਸਲਮਾਨ ਨਹੀਂ ਬਣਦਾ ਉਸਨੂੰ ਮੌਤ ਦੇ ਘਾਟ ਉਤਾਰ ਦਿੰਦੇ। ਇਹ ਦੁਖੀ ਹੋਏ ਸਹਾਇਤਾ ਲੈਣ ਵਾਸਤੇ ਆਏ, ਬੇਨਤੀ ਕਰਨ ਆਏ ਨੇ ਕਿ ਸਾਡੀ ਰੱਖਿਆ ਕਰੋ।

ਤਾਂ ਇਹਨਾਂ ਦੇ ਧਰਮ ਦੀ ਰੱਖਿਆ ਹੋ ਸਕਦੀ। ਅੱਗੋਂ ਬੇਨਤੀ ਕੀਤੀ ਹੱਥ ਬੰਨ ਕੇ

ਸਿਰ ਤਾਂ ਕਟਵਾ ਦਿੱਤਾ ਪਰ ਉਸ ਦਾ ਹੱਥ ਫੜਿਆ ਸੀ ਜਿਹੜਾ ਉਹ ਮੁੜ ਕੇ ਕਿਸੇ ਵੀ ਹਿੰਦੂ ਦੇ ਮੱਥੇ ਤੋਂ ਤਿਲਕ ਨਾ ਪਹੁੰਚ ਸਕਿਆ। ਤਾਂ ਹੀ ਫਿਰ ਦਸਵੇਂ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਵੀ ਆਖਿਆ ਸੀ ਨਾ

समाधि लगा के बैठी। अमृत वेला है, सारी कुदरत विस्माजता।

ਦੱਸਣਾ ਖਾਲੀ ਨਾ ਰਹੇ ਸਾਰੇ ਮਾਲਕ ਦੇ ਦਰ ਤੇ ਹਾਜ਼ਰੀਆਂ ਲੱਗੀਆਂ। ਬਾਬਾ ਜੀ ਬਚਨ ਕਰਦੇ ਸਨ ਜਿਹੜਾ ਗੁਰੂ ਨਾਨਕ ਦੇ ਦਰੋਂ ਖਾਲੀ ਚਲਾ ਜਾਏਗਾ ਉਹ ਸਾਰਾ ਖਾਲੀ ਰਹੇਗਾ। ਆਓ ਚੋਰੀਓ ਕਰੋ ਤੇ ਸਾਰੇ ਹਾਜ਼ਰੀਆਂ ਕੀਰਤਨ ਹੋ ਰਹੇ, ਕੀਰਤਨ ਦੇ ਪਿਆਰ ਵਾਲੇ ਕੀਰਤਨ ਰਿਕਾਰਡ ਕਰ ਰਹੇ, ਟੇਪਾਂ ਲੱਗੀ। ਕੁਝ ਬੁੱਧੀ ਅਨੁਸਾਰ ਜੋ ਸੇਵਕ ਬੋਲੀ ਜਾਂਦਾ ਹੈ ਉਹ ਰਿਕਾਰਡ ਹੋਈ ਜਾਂਦਾ। ਇਹ ਤਾਂ ਛੋਟੀ ਟੇਪ ਹੈ, ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਵਿਚ ਵੀ ਵੱਡੀ ਸਾਰੀ ਟੇਪ ਲੱਗੀ ਹੋਈ ਹੈ। ਜੋ ਵੀ ਗੁਰੂ ਕੁਮਾਈ ਭਾਈ ਇੱਥੇ ਆਉਂਦਾ ਹੈ, ਜਿਸ ਪਾਉਣਾ ਨਾਲ ਆਉਂਦਾ ਹੈ, ਉਹ ਰਿਕਾਰਡ ਹੋਇਆ ਜਾਂਦਾ ਹੈ।

ਸਭ ਤੋਂ ਵੱਡਾ ਸਤਿਗੁਰੂ। ਸਤਿਗੁਰੂ ਨਾਨਕ ਸਾਰਿਆਂ ਤੋਂ ਵੱਡਾ ਕਿਉਂ ਹੈ? ਇਸ ਵਾਸਤੇ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰਿਆਂ ਨਾਲ, ਹਿੰਦੂ ਮੁਸਲਮਾਨ ਸਾਰਿਆਂ ਨਾਲ ਪਿਆਰ ਕੀਤਾ ਤੇ ਸਾਰਿਆਂ ਦਾ ਭਲਾ ਮੰਗਿਆ। ਬਾਬੇ ਨੇ ਅਰਦਾਸ ਕੀਤੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ। ਫਿਰ ਜੇ ਗੁਰੂ ਨੂੰ ਵੱਡਾ ਕਵਾਂਗੇ ਤਾਂ ਬਖਸ਼ਿਸ਼ ਕੀ ਹੋਵੇਗੀ? ਬਾਬਾ ਈਸ਼ਰ ਸਿੰਘ ਜੀ ਮਹਾਰਾਜ ਵਚਨ ਕਰਦੇ ਸਨ ਕਿ ਭਾਈ ਜੇ ਤੁਸੀਂ ਗੁਰੂ ਨੂੰ ਵੱਡਾ ਕਹੋਗੇ ਗੁਰੂ ਤੁਹਾਨੂੰ ਵੱਡਾ ਬਣਾ ਦੇ। ਇਹ ਤਾਂ ਜੇ ਹਬੀਜੇ ਗੁਰੂ ਨਾਨਕ ਦੀਆਂ ਵਡਿਆਈਆਂ ਕਰਨ ਵਾਲਾ ਦੁਨੀਆਂ ਉਹਦੀਆਂ ਵਡਿਆਈਆਂ। ਇਸ ਵਾਸਤੇ ਗੁਰੂ ਦੀ ਵਡਿਆਈ ਕਰਨੀ, ਗੁਰੂ ਨੂੰ ਵੱਡਾ ਕਹਿਣਾ, ਤੇਰੀ ਵੀ ਸਾਡੇ ਕਹਿਣ ਨਾਲ ਉਹ ਹੋਰ ਵੱਡਾ ਹੋ ਜਾਏਗਾ। ਆਪਣੀ ਹਉਮੈ ਦੀ ਮੈਲ ਨੂੰ ਲਾਓ, ਪਰ ਦੁਨੀਆਦਾਰ ਨੂੰ ਜੇ ਵੱਡਾ ਕਹੀਏ ਉਹਦੇ ਅੰਦਰ ਹਉਮੈ ਵੱਧ ਜਾਂਦੀ। ਵਾਕਈ ਮੈਂ ਕੁਛ ਕਿਉਂਕਿ ਰੋਗ ਜੋ ਲੱਗਾ, ਗੰਗਾ ਰਾਮ ਨੇ ਕਿਹਾ ਕਿ ਮਹਾਂਪੁਰਸ਼ਾਂ ਨੂੰ ਘਰੋਂ ਨੇ ਜਾ ਕੇ ਮੈਂ ਕਿਹਾ ਚਲੇ ਜਾਓ, ਤੁਹਾਨੂੰ ਇੱਥੋਂ ਕੁਛ ਨਹੀਂ ਮਿਲੇਗਾ। ਨਾ ਬਾਈ ਪਿਆਰਿਆ, ਵਾਹਿਗੁਰੂ ਨੇ ਤੈਨੂੰ ਸਭ ਕੁਝ ਦਿੱਤਾ ਹੈ, ਵਾਹਿਗੁਰੂ ਦੇ ਨਾਂ ਤੇ ਮੰਗਦੇ। ਮੈਨੂੰ ਕ੍ਰੋਧ ਆ ਗਿਆ, ਮੈਂ ਅੰਦਰੋਂ ਹੰਟਰ ਚੁੱਕ ਲਿਆ ਤੇ ਦੇ ਦੋਸੇ ਫਕੀਰ ਨੂੰ ਕੁੱਟਣਾ ਸ਼ੁਰੂ ਕਰ, ਬੜਾ ਮਾਰ ਮਾਰ ਮਾਰ ਕੇ ਬੇਹੋਸ਼ ਕਰ। ਕ੍ਰੋਧ ਚੰਡਾਲ ਹੈ, ਕਾਮ ਕ੍ਰੋਧ ਤਨ ਵਸੇ ਚੰਡਾਲ। ਕੁਝ ਸਮੇਂ ਦੇ ਬਾਅਦ ਫਕੀਰ ਨੂੰ, ਮਹਾਂਪੁਰਸ਼ ਨੂੰ ਸੁਰਤ ਆਈ, ਉੱਠਿਆ, ਮੇਰੇ ਵੱਲ ਤੱਕਿਆ ਤੇ ਕੁਝ ਕਹਿਣ ਲੱਗਾ। ਕੀ ਕਹਿੰਦਾ? ਬੋਲਾ, ਫਕੀਰ ਜਾਤਾ ਹੂੰ, ਈਸ਼ਵਰ ਭਲਾ ਕਰੇ। ਬੋਲਾ, ਫਕੀਰ ਜਾਤਾ ਹੂੰ, ਈਸ਼ਵਰ ਭਲਾ ਕਰੇ, ਕਿਉਂਕਿ ਫਕੀਰੋਂ ਕਾ ਯਹੀ ਧਰਮ ਹੈ ਸਭ ਕੋ ਭਲਾ ਕਰੇ। ਫਕੀਰ ਦਾ ਅਰਥ ਕੀ? ਬਾਬਾ ਆਨੰਦ ਸਿੰਘ ਜੀ ਮਹਾਰਾਜ ਆਪਣੇ ਪਵਿੱਤਰ ਰਸਨਾ ਤੋਂ ਫਕੀਰ ਦਾ ਅਰਥ ਕਰਦੇ। ਤਿੰਨ ਲਫ਼ਜ਼ ਹਨ ਫੱਫਾ ਕੱਕਾ ਰਾਰਾ, ਤਿੰਨ ਲਫ਼ਜ਼ ਹਨ ਫਕੀਰ ਬਣਨ ਵਾਸਤੇ। ਫਿਰ ਤਿੰਨਾਂ ਲਫ਼ਜ਼ਾਂ ਦਾ ਕੋਈ ਨਾ ਕੋਈ ਅਰਥ। ਫਕੀਰ ਕੌਣ ਹੈ? ਫੱਫਾ ਕਹਿੰਦਾ ਫਾਕਾ, ਆਖੋ ਸ੍ਰੀ ਵਾਹਿਗੁਰੂ, ਜੇ ਮਿਲ ਗਿਆ ਤਾਂ ਛਕ ਲਿਆ ਤੇ ਜੇ ਨਹੀਂ ਮਿਲਿਆ ਤਾਂ ਮੈਂ ਸ਼ਰਾਬ ਨਹੀਂ ਦਿੱਤੀ, ਜਵੇ ਦੇ ਤਾਂ ਖਾ। ਫਾਕਾ ਤੇ ਕੱਕਾ ਕੀ ਕਹਿੰਦਾ ਹੈ? ਕਿਨਾਰਾ, ਦੁਨੀਆਂ ਤੋਂ ਕਿਨਾਰਾ। ਤੇ ਰਾਰਾ ਕਹਿੰਦਾ ਰਹਿਮ, ਆਖੋ ਸ੍ਰੀ ਰਹਿਮ ਕਰੇ। ਔਖੀ ਕਾਰ ਫਕੀਰਾਂ ਵਾਲੀ ਸੂਲੀ ਤੇ ਚੜ ਬਹਿਣਾ, ਗਲੀ ਗਲੀ ਦੀ ਪਿੱਛਿਆਂ ਮੰਗਣੀ, ਹਾਂਜੀ ਹਾਂਜੀ ਕਹਿਣਾ, ਨਹੀਂ ਕਿਸੇ ਨੂੰ ਮੰਦੀਆਂ ਕਹਿਣਾ, ਸਭ ਨੂੰ ਚੰਗੀਆਂ ਕਹਿਣਾ। ਫਿਰ ਸਾਈ ਲੋਕਾਂ ਇਹ ਗੁਣ ਫਕੀਰਾਂ ਤੇ ਜਿਉਂਦਿਆਂ ਮਰ ਰਹੇ। ਮੈਂ ਤਾਂ ਤੈਨੂੰ ਕੁਛ ਨੀ ਕਹਿੰਦਾ, ਪਰ ਜੋ ਕੁਛ ਤੋਂ ਬੀਜਿਆ ਹੈ ਨਾ ਉਹਦਾ ਫਲ ਤੈਨੂੰ ਜ਼ਰੂਰ ਮਿਲੇ। ਸਾਈ ਦਾ ਪਿਆਰਾ ਕਹਿ ਕੇ ਚਲਾ ਗਿਆ। ਫਿਰ ਥੋੜੇ ਦਿਨਾਂ ਦੇ ਬਾਅਦ ਹੀ ਮੈਨੂੰ ਘਾਟੇ ਪੈਣ ਲੱਗ ਗਏ, ਆਖੋ ਸ੍ਰੀ ਸੰਤਨ ਦੁੱਖ ਪਾਏ ਤੇ ਸੁਖ ਪਾਏ ਸਾਧਨ ਤੇ ਸੰਤਨ ਸੇਤੀ ਮੁਸ਼ਕਰੀ ਕੁਲ ਡੋਬਨ ਕੀ ਤਾਰ, 56 ਕਰੋੜ ਯਾਦਵ ਗਲੇ ਤੇ ਸਣੇ ਕਿਸ਼ਰ ਹੋਤਾ। ਇਹ ਸਾਖੀ ਤੁਸੀਂ ਜਾਣਦੇ ਦਰਵਾਜ਼ਾ ਰਿਖੀ। ਸੰਤਨ ਸੇਤੀ ਮੁਸ਼ਕਰੀ ਕੁਲ ਡੋਬਨ ਕੀ ਰੀਤ, ਭਗਵਾਨ ਸੇਵਾ ਕਰੇ ਤੇ ਹੁਜਦਾ ਕਰੇ ਪਲੀਤ। ਘਾਟੇ ਪੈਣੇ ਸ਼ੁਰੂ ਹੋ ਗਏ, ਦਿਨਾਂ ਦੇ ਅੰਦਰ ਹੀ ਸਾਰਾ ਕਾਰੋਬਾਰ ਠੱਪ ਹੋ ਗਿਆ। ਸਾਰੇ ਸ਼ਹਿਰ ਵਿੱਚ ਸੇਠ ਗੰਗਾ ਰਾਮ ਗੰਗਾ ਰਾਮ, ਘਾਟੇ ਪੈ ਗਏ, ਮਾਇਆ ਚਲੀ ਗਈ, ਹੁਣ ਸਾਰੇ ਮੈਨੂੰ ਗੰਗੂ ਗੰਗੂ ਕਹਿੰਦੇ, ਆਖੋ ਸ੍ਰੀ ਵਾਹਿਗੁਰੂ। ਇਹ ਮਾਇਆ ਦਾ ਖੇਡ ਹੈ, ਪਰਸੋਂ ਪਰਸਾ ਪਰਸਰਾ। ਇਤਨੇ ਤੱਕ ਘਾਟੇ ਪੈ ਗਏ, ਲੈਣੇ ਵਾਲੇ ਆ ਗਏ, ਜਿਸ ਕੋਠੀ ਵਿਚ ਰਹਿੰਦਾ ਸਾਂ ਧੱਕੇ ਮਾਰ ਕੇ ਮੈਨੂੰ ਬਾਹਰ ਕਰ ਦਿੱਤਾ।
નિમાણા જ્યાં ગંગુ આપણે બચ્યા તે કારવાળી નું લહેકે સોચ્યા કિધર જવા જંગલ ચડા જે શહેર ચ રાજ કીતા હોવે આજ મેરી એ દિશા કુછ ભી નહીં એક દિન બીત્યા દૂજા દિન તીજા દિન મસું બચ્યા વર વેખ કે મેનું તરસ આયા ઓ પાપી મન ચાલ શહેર વિચ કોઈ મહેનત મજૂરી કર એના બચ્યા નું કુછ ખાણ વાસ્તે લાગે કરતૂતા તેરિયા હન માલદા એ પે ભુગતે શહેર વિચ આ ગયા તો એ જાણતા અગે હલવાઈ દી દુકાન કિસી ને મસ્યાઈ લે કે ખાધી તે દોના સુટ દિતા મેં દૂરું તકિયા દો બચ્યા ને આકે દોને નું પકડ લે એ કહેતા એ દેવી જો કુછ લગા મેં ખાણ દૂજા કહેતા મેં ખાણ ઓ કહેતા તીન દિન હો ગયે મેનું કુછ નહીં મિલ્યા મેં દેવી જો કુછ હૈ ખાણ દૂજા કહેતા મેનું ભી તીન દિન હો ગયે બચ્યા ની હાલત નું તકે ઉના ની આવાજ નું સુણી મેરા દિલ થંભ ગયા મેનું આપણી બચ્ચે યાદ આયે અરજી કી પૂછને હો જિસ વેલે મેં નેડે આયા કી આકે તકિયા મેરી બચ્ચે સના કો તરી બા છતી પ્રાર્થ ખાણ વાળે દી આજ એ હાલત સોચ્યા મન એ જિંદગી નાળો મર જણ હાર કે નદી તે પહોંચે છાળ માર કે મરના ચાહુંદા સા પર મરના બડા કઠિન દૂરું ભજ કે એક વેરી આયા નદી તે ખડો ગયા દૂજી વેરી ફિર હું ત્રીજી વેરી તૈયા કરકે આયા સા કે છાળ માર કે મર જાણા હે પર અચાનક ઈ તુહાડે સોહણે હાથ ને મેરી બાહ ફળ લઈ તો મેનું છાડ દો મેનું મર જાણ તો પ્યારી સાસ સંગત એ બક્ષી રૂ કોણ સી કોઈ પ્યાર વાળા ગુરસિખ જે અમૃત વેળે ગુરવાણી પડતા ગુરુ ગુરુ જપતા ત્યારે આ ગંગારામા એ તરહ ના મર એ મરના કોઈ જાયજ નહીં કબીરજી ને લિખે મો મરને કા ચાહો એ મરો તો હકે દ્વાર સેવા કર દેશ તે કોમ વાસ્તે કુરબાની દે હો મરને પરવાન પર ગંગારામ માયા વાસ્તે તું મરદે તું મેરે નાલ ચલ જી મેનું કિથે લે જાઓગે મેરી તો કોઈ થા નહીં ગુરસિખ ને કહ્યા મેં તેનું આપણે ગુરુ કોલ લે છે ગુરુ તોડા ગુરુ કોણ હૈ સિખ ને કહ્યા નિમાણિયાં દા માણ મેરા ગુરુ નિતાણિયાં દા તાણ મેરા ગુરુ ન્યાસરિયાં દા આસરા ગુરુ નેવટિયાં દી ઓટ મેરા ગુરુ ગંગારામ હેરાન હોય નિમાણિયાં દા માણ તોડા ગુરુ કહેણ લગા મેં નહીં મનતા ક્યું ગંગારામ કહેણ લગા મેરે વર્ગા ભી કોઈ નિમાણા હૈ જે મેનું માણ નહીં મિલ્યા તો મેરે વાસ્તે કદા તોડા ગુરુ લેકિન એ ક્યાં તાઈ તો તેનું કઈ નાલ છે મેરે ગુરુ તોડે ગુરુ દા નામ કી હૈ સિખ ને પ્યાર નાલ કહ્યા ગંગારામ મેં તીજા ગુરુ નાનક ધન ગુરુ અમરદાસ પાછી તુસી ભી આખો ધન ગુરુ અમરદાસ પાછી ગુરુ કોલ છે ਜਿੱਥੋਂ ਸਾਰੀਆਂ ਦਾਤਾਂ ਮਿਲ ਦੋਵੇਂ ਤੁਰ ਪਏ ਪਹੁੰਚ ਗਏ ਕਿੱਥੇ ਸ੍ਰੀ ਗੋਇੰਦਵਾਲ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਜੀ ਕਾ ਧਿਆਨ ਧਰ ਕੇ ਪਿਆਰੀ ਸਾਧ ਪੰਡਿਤ ਬੋਲੋ ਸਤਿਨਾਮ ਦੀਜੇ ਪਾਤਸ਼ਾਹ ਦਾ ਦਰਬਾਰ ਸਜੇ ਸੰਗਤਾਂ ਜੁੜੀਆਂ ਹਨ ਕੀਰਤਨ ਹੋ ਰਿਹਾ ਗੰਗਾ ਰਾਮ ਨੇ ਦਰਸ਼ਨ ਹੀ ਕੀਤੇ ਨਾ ਤਨ ਮਨ ਠਰੀ ਓ ਪਿਆ ਸਿੱਖ ਨੇ ਕਿਹਾ ਗੰਗਾਰਾਮ

ਜਿਸਨੇ ਧਰਤੀ ਨੂੰ ਪੁੱਟਿਆ ਉਹਨੂੰ ਪਾਣੀ ਜ਼ਰੂਰ ਮਿਲੇ, ਜਿਸਨੇ ਖੋਜਿਆ ਹੈ ਉਹਨੂੰ ਮਾਲਕ ਲੱਭੇ, ਜਿਸ ਸਿੱਖ ਨੇ ਮਨ ਜੋੜ ਕੇ ਅਰਦਾਸ ਕੀਤੀ ਹੈ ਉਹਦੀ ਅਰਦਾਸ ਜ਼ਰੂਰ ਸੁਣੀ ਹੈ। ਅੱਜ ਗੰਗਾ ਰਾਮ ਆਪਣੀਆਂ ਭੁੱਲਾਂ ਦਾ ਪ੍ਰਗਟਾਵਾ ਕਰਕੇ ਰੋਈ ਜਾਂਦੇ, ਇਹ ਵਾਹਿਗੁਰੂ ਮੈਨੂੰ ਬਖਸ਼ ਆਪਾਂ ਸਾਡੇ ਕੋਲੋਂ ਵੀ ਕਈ ਭੁੱਲਾਂ ਹੋਈਆਂ।

ਗੁਰੂ ਕੇ ਚਰਨਾਂ ਨੂੰ ਧੋ ਦੇ, ਪਾਤਸ਼ਾਹ ਮੈਨੂੰ ਬਖਸ਼। ਹਜ਼ੂਰ ਕਹਿਣ ਲੱਗੇ, ਗੰਗਾ ਰਾਮ ਭੁੱਲ ਗਏ ਹਾਂ ਪਰ ਤੀਜੇ ਪਾਤਸ਼ਾਹ ਮੇਰਾ ਦੇ ਸਾਈਂ ਕਹਿਣ ਲੱਗੇ, ਗੰਗਾ ਰਾਮਾ ਜਾ ਤੈਨੂੰ ਬਖਸ਼। ਗੰਗਾ ਰਾਮ ਇੱਕ ਵਾਰੀ ਫਿਰ ਮੰਗ ਲੈ, ਕਿਉਂਕਿ ਤੂੰ ਮੇਰੀ ਸਿੱਖਾਂ ਦੀ ਸੇਵਾ ਕੀਤੀ। ਗੰਗਾ ਰਾਮ ਨੇ ਹੱਥ ਜੋੜੇ, ਪਾਤਸ਼ਾਹ ਹੁਣ ਮੈਂ ਨਹੀਂ ਮੰਗਦਾ, ਜੋ ਤੈਨੂੰ ਚੰਗਾ ਲੱਗਦਾ ਉਹ ਦੇ। ਹਜ਼ੂਰ ਕਹਿਣ ਲੱਗੇ ਸੀ, ਗੰਗਾ ਰਾਮ ਤੂੰ ਅੱਗੇ ਨਿਰੀ ਮਾਇਆ ਮੰਗੀ ਸੀ, ਤੇ ਜਿਹੜੀ ਮਾਇਆ ਹੈ, ਮਾਇਆ ਦਾ ਅਰਥ ਹੈ ਮੈਂ ਆਇਆ, ਜਿੱਥੇ ਮੈਂ ਆ ਗਈ ਉੱਥੇ ਵਾਹਿਗੁਰੂ ਭੁੱਲ ਜਾਂਦਾ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ। ਗੰਗਾ ਰਾਮ ਹੁਣ ਤੈਨੂੰ ਮਾਇਆ ਵੀ ਦੇਵਾਂਗੇ ਤੇ ਨਾਲ ਇੱਕ ਪਦਾਰਥ ਹੋਰ ਵੀ ਦੇਵਾਂਗੇ, ਪਾਤਸ਼ਾਹ ਕਰੋ ਬਖਸ਼ਿਸ਼। ਹਜ਼ੂਰ ਕਹਿਣ ਲੱਗੇ, ਗੰਗਾ ਰਾਮ ਸਵਾਸ ਸਵਾਸ ਜਪਿਆ ਕਰ, ਸਤਨਾਮ ਬਾਣੀ ਪੜਿਆ ਕਰ, ਸਤਸੰਗ ਕਰਿਆ ਕਰ, ਦਾਨ ਪੁੰਨ ਕਰਿਆ ਕਰ। ਜੇ ਨਾਮ ਦੀ ਬਖਸ਼ਿਸ਼ ਤੇਰੇ ਤੇ ਹੋਈ, ਜੇ ਨਾਮ ਦਾ ਧਨ ਤੇਰੇ ਕੋਲ ਹੋਵੇਗਾ, ਤਾਂ ਹੁਣ ਇਹ ਮਾਇਆ ਜਿਹੜੀ ਹੈ ਤੇਰੇ ਉੱਤੇ ਵਾਰ ਨਹੀਂ ਕਰੇ, ਤੈਨੂੰ ਵਰਗ ਲਾਏਗੀ। ਮੁਰਗਾਬੀ ਪਾਣੀ ਚ ਰਹਿੰਦੀ ਹੋਈ, ਪਾਣੀ ਤੂੰ ਨਿਆਰੀ ਕਿਉਂ ਹੈ? ਕੁਦਰਤ ਨੇ ਉਹਦੇ ਪਰਾਂ ਨਾਲ ਛਿੰਦਿਆਈ ਲਾਈ ਹੁੰਦੀ, ਪਾਣੀ ਵਿਚ ਵੀ ਰਹਿੰਦੀ ਹੈ, ਉੱਡ ਵੀ ਜਾਂਦੀ। ਇਸੇ ਤਰ੍ਹਾਂ ਬਾਬੇ ਨੇ ਗ੍ਰਸਤ ਨੂੰ ਉੱਚਾ ਦੱਸਿਆ ਤੇ ਗ੍ਰਸਤੀ ਨੂੰ ਕਿਹਾ ਹੈ, ਮਾਇਆ ਵਿਚ ਰਹਿ ਕੇ, ਕਾਰੋਬਾਰ ਬਾਰਾਂ ਵਿਚ ਰਹਿ ਕੇ ਇਸ ਤਰ੍ਹਾਂ ਰਹਿਣਾ, ਜੈਸੇ ਜਨਮੇ ਕਮਲ ਨਿਰਾਲਮ ਮੁਰਗਾਈ। ਮੁਰਗਾਬੀ ਦੇ ਪਰਾਂ ਨਾਲ ਕੁਦਰਤ ਨੇ ਸੰਧਿਆਈ ਲਾਈ, ਪਾਣੀ ਦਾ ਅਸਰ ਨਹੀਂ ਹੁੰਦਾ। ਜਿਨ੍ਹਾਂ ਗੁਰਸਿੱਖਾਂ ਦੇ ਮਨ ਦੇ ਉੱਤੇ ਨਾਮ ਬਾਣੀ ਦੀ ਸੰਧਿਆਈ ਹੈ, ਉਹਨਾਂ ਉੱਤੇ ਮਾਇਆ ਦਾ ਕੋਈ ਅਸਰ ਨਹੀਂ ਆਉਂਦੀ ਹੈ। ਫਿਰ ਮਾਇਆ ਪ੍ਰਾਪਤ ਕਰਕੇ ਕਾਰੋਬਾਰਾਂ ਵਿਚ ਚੜ੍ਹਦੀਆਂ ਕਲਾ ਵੇਖ ਕੇ ਤੇ ਫਿਰ ਗੁਰੂ ਨਾਨਕ ਦਾ ਸ਼ੁਕਰਾਨਾ ਅਦਾ ਕਰਦੇ ਹਨ। ਤੋ ਪਿਆਰੀ ਸਾਧ ਸੰਗਤ ਤੋਂ ਮਾਇਆ ਤੋਂ ਲਿਖਿਆ ਹੈ, ਗੰਗਾ ਰਾਮ ਨੂੰ ਸਾਹਿਬਾਂ ਨੇ ਮੰਜੀ ਬਖਸ਼ ਤੇ ਕਿਹਾ, ਗੰਗਾ ਰਾਮ ਤੋਂ ਗੁਰੂ ਕੇ ਲੰਗਰ ਦੀ ਸੇਵਾ ਕੀਤੀ ਹੈ, ਹੁਣ ਤੂੰ ਆਪ ਵੀ ਨਾਮ ਜਪ ਤੇ ਲੋਕਾਂ ਨੂੰ ਵੀ ਜਪਾਇਆ ਕਰ, ਸਤਨਾਮ। ਨਾਮ ਦੀਆਂ ਦਾਤਾਂ ਪ੍ਰਾਪਤ ਕਰਕੇ ਤੇ ਗੰਗਾ ਰਾਮ ਹੁਣ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀ ਉਸਤ ਕਰਦਾ ਹੈ। ਕਿਸ ਤਰ੍ਹਾਂ? ਜਿਸ ਤਰ੍ਹਾਂ ਭੱਟਾ ਨੇ ਕੀਤੀ ਹੈ। ਤੁਸੀਂ ਵੀ ਪਿਆਰ ਨਾਲ ਪੜ੍ਹੋ ਇਸ ਤੁਕ ਨੂੰ, ਫਿਰ ਸਮਾਪਤੀ ਕਰੀਏ।